0: ਮਹਾਰਾਜ ਸਾਹਿਬ ਨੂੰ ਚੱਲਦਾ ਹੋਰ ਨੂੰ ਕਰਦਾ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿ ਥੱਲੇ ਵੀ ਕਰ ਦੋ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru Vah Guru Vah Guru.

अंत लय छाया एक ओंकार सतगुर प्रसाद श्लोक महला पहला।

ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ।

ਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰਿ ਸਚੇ ਸਿਰਜਣਹਾਰ ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ।

ਖਾਣ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ।

ਭਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

जानत। महादेव कौ कहत सदा शिव निरंकार का चिंतन है पिब।

ਕੇ ਰਹੇ। ਹੋ ਜੋ ਆਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ। ਸੰਬਦ ਸਤਰਹ ਸਹਿਸ ਪਨਿਜੈ ਅਰਧ ਸਹਿਸ ਫੁਣ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਵਾਰ ਤੀਰ ਤਦਰਿਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ

ਚੇਤ ਚਾਉ ਪਈ। ਜੋ ਇਹ ਕਥਾ ਸੁਣੇ ਹਰ ਗਾਵੇ, ਦੁਖ ਪਾਪ ਤਿਹ ਨਿਕਟ ਨ ਆਵੇ। ਵਿਸ਼ਨੂੰ ਭਗਤ ਕੀਏ ਫਲ ਹੋਈ, ਆਦਿ ਬਿਆਦ ਸ਼ਿਵੈ ਸਕੈ ਨ ਕੋਈ। ਸੰਬਦ ਸਤ ਰਹਿ ਸਹਿਸ ਪਚਾਵਨ, ਹਾੜ ਵਧੀ ਪ੍ਰਿਥਮ ਸੁਖ ਦਾਵਣ।

ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ।

ਚਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ।

ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ

ਹੁਕਮ ਵਾਹ ਕਰਨੇ। ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ। ਮਨਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਮਨਜੀਤ ਸਿੰਘ ਵੱਲੋਂ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਜੀ, ਉਹ ਮੇਰਾ ਪ੍ਰਾਰਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ। ਇੱਕ ਬੀਬੀ ਵੱਲੋਂ ਸੱਚੇ ਪਾਤਸ਼ਾਹ ਜੀ, ਆਪਣੇ ਭਰਾ ਦੀ ਸਰਜਰੀ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ, ਮੇਰਾ ਪ੍ਰਾਰਥ ਰੱਖਣਾ। ਹਰਧਿਆਨ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਨਵੀਂ ਗੱਡੀ ਬਖਸ਼ ਕੀਤੀ, ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ। ਰਹਿਮਤਾਂ ਪ੍ਰਾਰਥ ਰੱਖਣਾ। ਸੱਚੇ ਪਾਤਸ਼ਾਹ ਜੀ, ਹੋਰ ਪਰਿਵਾਰ ਵੱਲੋਂ, ਗੁਪਤ ਪਰਿਵਾਰ ਵੱਲੋਂ ਭਾਈ ਰਿਸ਼ਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਹੱਥ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਸੋ ਆਓ ਹੁਣ ਆਰਤੀ ਦੇ ਕੀਰਤਨ ਨਾਲ ਜੁੜਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀਆਂ ਹਨ ਜੀ ਕਿ ਕੱਲ੍ਹ ਤੋਂ ਦੋ ਦਿਨ ਵਾਸਤੇ ਆਪਣੇ ਕੋਲ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਪਹੁੰਚ ਰਹੇ ਹਨ। ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨ ਵਿੱਚ ਤਕਰੀਬਨ 7:30 ਵਜੇ ਤੋਂ ਲੈ ਕੇ 8:15 ਵਜੇ ਤੱਕ ਕਥਾ ਨਾਲ ਜੋੜਨਗੇ। ਅਤੇ ਨਾਲ ਹੀ ਜੋ ਭਗਤ ਬਾਬਾ ਫਰੀਦ ਜੀ ਉਹਨਾਂ ਦਾ ਪਾਵਨ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ ਜੋ ਸਮਾਗਮ ਰੱਖੇ ਗਏ ਹਨ, ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣੀਆਂ ਹਨ, ਅਤੇ ਨਾਲ ਹੀ ਜੋ ਸ਼ਨੀਵਾਰ ਸ਼ਾਮ ਨੂੰ ਤਕਰੀਬਨ 8:15 ਤੋਂ ਲੈ ਕੇ 9:15 ਵਜੇ ਤੱਕ ਨਾਮ ਸਿਮਰਨ ਹੋਣੇ ਹਨ ਸੰਗਤੀ ਰੂਪ ਵਿੱਚ। ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੀ ਲਾਹਾ ਲੈਣਾ। ਦੂਸਰੀ ਬੇਨਤੀ ਹੈ ਜੀ ਕਿ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਵਨ ਦਿਹਾੜੇ ਨਵੰਬਰ ਮਹੀਨੇ ਦੇ ਵਿੱਚ ਆ ਰਹੇ ਹਨ, ਸੋ ਉਸ ਪ੍ਰੋਗਰਾਮ 'ਤੇ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਸਵਾਉ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਗੁਰੂ ਸਵਾਰਿਆਂ ਤੋਂ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਸੋ ਲਾਹੇ ਪ੍ਰਾਪਤ ਕਰ ਰਹੇ ਸੋ। ਗੁਰੂ ਰੂਪ ਸਾਧ ਸੰਗਤ ਜੀ, ਜਿਸ ਪ੍ਰਕਾਰ ਆਪ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਸਿਲਸਿਲਾ ਜੋ ਨਿਰੰਤਰ ਜਾਰੀ ਹੈ, ਉਸ ਅਧੀਨ ਅਸੀਂ ਪਿਛਲੇ ਕੁਛ ਦਿਨਾਂ ਤੋਂ ਆਸਾ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਪੱਟੀ, ਉਹ ਵਰਨਮਾਲਾ ਕ੍ਰਮ ਅਨੁਸਾਰ ਜੋ ਸ਼ੁਭ ਉਪਦੇਸ਼ ਨੇ ਉਹ ਸਰਵਣ ਕਰ ਰਹੇ ਹਾਂ। ਅੱਜ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤਾ ਕਿ ਹੇ ਪਾਂਧਾ, ਬੇਸ਼ੱਕ ਤੈਨੂੰ ਲੇਖਾ ਜੋਖਾ ਕਰਨਾ ਆ ਗਿਆ, ਦੁਨਿਆਵੀ ਤੌਰ 'ਤੇ ਤੂੰ ਆਪਣੇ ਕੰਮ ਵਿੱਚ ਕਾਮਯਾਬ ਹੈ। ਸਾਧ ਸੰਗਤ, ਇੱਕ ਪੱਖ ਇਹ ਵੀ ਹੈ ਕਿ ਜਦੋਂ ਮਨੁੱਖ ਦੁਨਿਆਵੀ ਪੱਖ ਤੋਂ ਸਫਲ ਨਾ ਹੋਵੇ ਤੇ ਸਮਾਜ 'ਤੇ ਬੋਝ ਬਣ ਜਾਏ, ਸੰਸਾਰ 'ਤੇ ਬੋਝ ਬਣ ਜਾਏ, ਪਰਿਵਾਰ 'ਤੇ ਬੋਝ ਬਣ ਜਾਏ, ਖਿਮਾ ਕਰਨਾ, ਗੁਰੂ ਨਾਨਕ ਨੇ ਉਹਨੂੰ ਵੀ ਪ੍ਰਵਾਨ ਨਹੀਂ ਕੀਤਾ, ਕਹਿ ਦਿੱਤਾ ਮਖੱਟੂ ਹੋਏ ਕਹਿ ਕੰਨ ਪੜਾਏ। ਤੋ ਅੱਛਾ ਚਾਰਟਰਡ ਅਕਾਊਂਟੈਂਟ ਬਣਨਾ ਚੰਗੀ ਗੱਲ ਹੈ, ਸ਼ਾਬਾਸ਼ ਜਿਹੜੇ ਬਣੇ ਨੇ, ਇਹ ਸਧਾਰਨ ਲੋਕ ਨਹੀਂ ਬਣ ਸਕਦੇ, ਬੜੇ ਰੋਸ਼ਨ ਦਿਮਾਗ ਲੋਕ, ਜ਼ਹੀਨ ਬੁੱਧੀ ਵਾਲੇ ਜਿਹੜੇ ਦੂਜਿਆਂ ਨਾਲੋਂ ਦੋ ਚਾਰ ਪੁਲਾਂਘਾ ਅੱਗੇ ਹੁੰਦੇ ਨੇ, ਉਹ ਇਸ ਕੰਮ ਵਿੱਚ ਐਕਸਪਰਟ ਹੁੰਦੇ ਨੇ, ਉਹ ਸਾਰੀ ਦੁਨੀਆ ਦੀ ਇਕੋਨੋਮੀ ਇਹ ਹੈਂਡਲ ਕਰਦੇ ਨੇ, ਇਹ ਵੀ ਇੱਕ ਯੂਨੀਵਰਸਲ ਟਰੁੱਥ ਹੈ। ਪਰ ਹੁਣ ਬਾਣੀਕਾਰਾਂ ਦਾ ਆਪਣਾ ਨਜ਼ਰੀਆ ਹੈ, ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ। ਕਿਸੇ ਮਨੁੱਖ ਨੇ ਜਨਮ ਲੈ ਕੇ 50 ਸਾਲ ਦੀ ਜ਼ਿੰਦਗੀ ਭੋਗੀ ਹੈ, 60-70-80 ਸਾਲ ਦੀ ਭੋਗੀ ਹੈ, ਆਖਰ ਤੇ ਸੰਸਾਰ ਤੇ ਜਾਣਾ ਹੀ ਇੱਕ ਦਿਨ। ਫਿਰ ਹਜ਼ੂਰ ਕਹਿੰਦੇ ਨੇ ਵੀ ਤੂੰ ਥੋੜ੍ਹਾ ਇਕੱਠਾ ਕੀਤਾ, ਜ਼ਿਆਦਾ ਇਕੱਠਾ ਕੀਤਾ, ਜਾਇਜ਼ ਤਰੀਕੇ ਨਾਲ ਕੀਤਾ ਜਾਂ ਨਾਜਾਇਜ਼ ਤਰੀਕੇ ਨਾਲ ਕੀਤਾ, ਇੱਕ ਗੱਲ ਤੇ ਪੱਕੀ ਹੈ ਵੀ ਛੱਡਣਾ ਇੱਥੇ ਹੀ ਪੈਣਾ। ਠੀਕ ਹੈ ਜੀ, ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ, ਗਿਆਨੀ ਜੀ ਛੱਡਣਾ ਪੈਣਾ। ਪਰ ਮੇਰਾ ਬਾਪੂ ਕਹਿੰਦਾ ਹੈ ਵੀ ਜਿਹੜਾ ਨਾਲ ਲਿਜਾਣਾ ਉਹ ਕਿਉਂ ਨਹੀਂ ਕਮਾਇਆ। ਆ ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਨੇ ਨਾ, ਇਹ ਵਪਾਰ ਵਿਰਲਾ ਵਪਾਰ ਹੈ। ਕਿਹੜਾ ਵਪਾਰ? ਉਹ ਵਪਾਰ ਜਿਸ ਵਪਾਰ ਦੇ ਮਾਧਿਅਮ ਨਾਲ ਇਕੱਠਾ ਕੀਤਾ ਹੋਇਆ ਨਾਮ ਧਨ, ਜਦੋਂ ਪੰਚਮ ਪਾਤਸ਼ਾਹ ਬਚਨ ਕਰਦੇ ਨੇ, ਫੁਰਮਾਨ ਕਰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਇੱਕ ਤੇ ਨਾ ਅਗਲੀ ਪੰਕਤੀ ਕਲ ਕਲੇਸ਼ ਤਨ ਮਾਹੇ ਮਟਾਵੋ, ਇਹ ਦੂਸਰਾ ਸ਼ਬਦ ਹੈ। ਸਿਮਰੋ ਸਿਮਰ ਮੈਂ ਸਿਮਰਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ। ਫਿਰ ਇੱਕ ਹੋਰ ਇਹਦੀ ਖਾਸੀਅਤ ਹੈ, ਦੁਨਿਆਵੀ ਧਨ ਨਾਲ ਜੇ ਨਿਰੰਕਾਰੀ ਧਨ ਨੂੰ ਕੰਪੇਅਰ ਕਰੀਏ ਤੇ ਦੁਨਿਆਵੀ ਧਨ ਦੀ ਇਹ ਸਮੱਸਿਆ ਹੈ ਵੀ ਇਹ ਲੋਕ ਵਿੱਚ ਕੰਮ ਆਉਂਦਾ ਹੈ, ਪਰਲੋਕ ਵਿੱਚ ਨਹੀਂ ਆਉਂਦਾ। ਹੁਣ ਨਿਰੰਕਾਰੀ ਧਨ ਬਾਰੇ ਸਿਰਫ ਇਹ ਨਹੀਂ ਵੀ ਉਹ ਪਰਲੋਕ ਵਿੱਚ ਕੰਮ ਆਉਂਦਾ ਹੈ, ਉਹ ਲੋਕ ਵਿੱਚ ਵੀ ਆਉਂਦਾ ਹੈ। ਹੁਣ ਤੁਸੀਂ ਕਹੋਗੇ ਲੋਕ 'ਚ ਕਿਵੇਂ ਆਉਂਦਾ? ਸਾਨੂੰ ਬੜੇ ਲੋਕ ਮਿਲਦੇ ਨੇ, ਕਿਸੇ ਵੱਲ ਤੇ ਅਸੀਂ ਧਿਆਨ ਹੀ ਨਹੀਂ ਦਿੰਦੇ, ਕਿਸੇ ਨੂੰ ਵੇਖ ਕੇ ਅਸੀਂ ਮਾਮੂਲੀ ਜੀ ਸਮਾਈਲ ਕਰ ਦਿੰਦੇ ਹਾਂ, ਕਿਸੇ ਨੂੰ ਲੰਘਦੇ ਨੂੰ ਹੱਥ ਜੋੜ ਦਿੰਦੇ ਹਾਂ। ਪਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਅੱਗੇ ਅਸੀਂ ਝੁੱਕ ਜਾਂਦੇ ਹਾਂ। ਕਿਉਂ ਝੁੱਕ ਜਾਂਦੇ ਹਾਂ? ਵੀ ਉਹਦੇ ਵੀ ਨੈਣ ਨਕਸ਼ ਕੱਦ ਕਾਠ ਰੂਪ ਰੰਗ ਸਾਡੇ ਤੁਹਾਡੇ ਵਰਗਾ ਹੀ ਹੈ,
ਉਹਦਾ ਜੀਵਨ ਸਾਡੇ ਨਾਲੋਂ ਡਿਫਰੈਂਟ ਹੈ। ਪਾਣੀ ਸਾਰੀ ਧਰਤੀ ਦੇ ਥੱਲੇ ਹੈ, ਪਰ ਜਿੱਥੇ ਨਲਕਾ ਲੱਗਾ ਹੁੰਦਾ ਇੱਕ ਜਣਾ ਹੱਥੀ ਵੱਲ ਹੋ ਜਾਂਦਾ, ਉਹ ਗੇੜਨ ਲੱਗ ਪੈਂਦਾ, ਦੂਜਾ ਚੁੱਕ ਜਾਂਦਾ ਬੁੱਕ ਬਣਾ ਕੇ। ਕਿਉਂ? ਕਿਉਂਕਿ ਉੱਥੋਂ ਪਾਣੀ ਪ੍ਰਗਟ ਹੋ ਰਿਹਾ, ਉੱਥੋਂ ਪਿਆਸ ਬੁਝਾਉਣ ਵਾਸਤੇ ਉੱਥੇ ਚੁੱਕ ਜਾਂਦਾ। ਇਸੇ ਪ੍ਰਕਾਰ ਇਹ ਜਿਹੜਾ ਧਨ ਹੈ, ਇਹ ਇੱਥੇ ਵੀ ਅਤੇ ਉੱਥੇ ਦੋਵਾਂ ਥਾਵਾਂ 'ਤੇ ਸਹਿਯੋਗ ਦਿੰਦਾ। ਕਿਤੇ ਕਿਤੇ ਤਾਂ ਬਾਣੀਕਾਰਾਂ ਨੇ ਲਿਖਿਆ ਵੀ ਸਾਡੀ ਗਰੀਬੀ ਕੱਟੀ ਗਈ। ਹਾਂਜੀ, ਹਰ ਮਨੁੱਖ ਚਾਹੁੰਦਾ ਵੀ ਮੈਂ ਅਮੀਰ ਹੋ ਜਾਂ, ਮੇਰੀ ਗਰੀਬੀ ਕੱਟੀ ਜਾਏ। ਕਿਤੇ ਕਿਤੇ ਬਾਣੀਕਾਰਾਂ ਨੇ ਕਿਹਾ ਸਾਡੀ ਗਰੀਬੀ ਕੱਟੀ ਗਈ। ਤੁਸੀਂ ਕਹੋਗੇ ਲਿਖਿਆ ਕਿਤੇ ਹੈ? ਕਿਉਂਕਿ ਤੁਹਾਡੀ ਖਾਤਰ, ਤੁਹਾਡੀ ਤਸੱਲੀ ਅਤੇ ਗੁਰਬਾਣੀ ਨਾਲ ਹੁੰਦੀ ਹੈ ਨਾ। ਮੈਂ ਸੰਖੇਪ ਜੀਆਂ ਦੋ ਉਦਾਹਰਨਾਂ ਦੇ ਦਿਆਂ। ਇੱਕ ਤਾਂ ਉਦਾਹਰਣ ਹੈ ਵੀ ਆੜ ਦਾਮ ਕੋ ਛੀਪਰੋ ਹੋਇਓ ਲਾ ਖੀਣਾ। ਮਲ ਵਿੱਚ ਹੁਣ ਵੀ ਧਾਰਨਾ ਲੱਗਦੀਆਂ ਨੇ ਵੀ ਛੀਂਬਾ ਅੱਧੀ ਦਮੜੀ ਦਾ ਨਾਮ ਜਪ ਕੇ ਲੱਖਾਂ ਦਾ ਹੋ ਗਿਆ। ਇੱਕ ਉਦਾਹਰਨ ਤਾਂ ਇਹ ਹੈ, ਉਸਰਾਂ ਤਾਂ ਬਹੁਤ ਨੇ, ਪਰ ਕਿਉਂਕਿ ਆਪਾਂ ਬਾਕੀ ਸ਼ਬਦ ਨੂੰ ਵੀ ਵਿਚਾਰਨਾ, ਇਸ ਲਈ ਸੀਮਤ ਬੇਨਤੀ। ਦੂਜੀ ਉਦਾਹਰਨ ਹੈ ਭਗਤ ਰਵਿਦਾਸ ਜੀ ਦੀ, ਕਹਿੰਦੇ ਗਰੀਬੀ ਤਾਂ ਲੋਕਾਂ 'ਤੇ ਹੁੰਦੀ ਹੈ, ਪਰ ਜਿਹੜੀ ਮੇਰੇ 'ਤੇ ਮਹਾਂਗਰੀਬੀ ਸੀ ਨਾ, ਮੇਰੀ ਗਰੀਬੀ ਦਾ ਵੀ ਲੋਕ ਮਜ਼ਾਕ ਉਡਾਉਂਦੇ ਸਨ। ਜਿਹੜੇ ਬਸਤਰ ਸਨ, ਆਮ ਤੌਰ 'ਤੇ ਲੋਕ ਟਾਕੀਆਂ ਲਾ ਲੈਂਦੇ ਨੇ, ਅਤੇ ਮੈਂ ਤਾਂ ਉਹਨੂੰ ਗੰਢਾਂ ਦਿੰਦਾ ਹੁੰਦਾ ਸਾਂ। ਬੇਸਰੋ ਸਾਮਾਨ, ਸਾਰਾ ਸਾਰਾ ਦਿਨ ਧੁੱਪੇ ਚੌਂਕ ਵਿੱਚ ਬੈਠੇ ਰਹਿਣਾ, ਜੁੱਤੀਆਂ ਗੰਢਣੀਆਂ ਨੇ। ਅਤੇ ਆਪ ਜੀ ਨੇ ਲਿਖਿਆ ਹੈ, ਦਾਰਦ ਦੇਖ ਸਭ ਕੋ ਹੱਸੈ, ਸਿਮਰੋਂ ਸਿਮਰ ਸਿਮਰ ਸੁੱਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਦਾਰਦ ਦੇਖ ਸਭ ਕੋ ਹੱਸੈ। ਦਾਰਦ ਕਹਿੰਦੇ ਨੇ ਗੁਰਮੁਖੋ ਗਰੀਬੀ ਨੂੰ, ਦਰਿਦਰਤਾ। ਐਸੀ ਦਸ਼ਾ ਹਮਾਰੀ, ਤੇ ਮੈਂ ਫਿਰ ਨਾਮ ਜਪਣ ਲੱਗ ਪਿਆ। ਕਹਿੰਦੇ ਫਿਰ ਕੀ ਹੋਇਆ? ਕਹਿਣ ਲੱਗੇ ਫਿਰ ਅਸ਼ਟ ਦਸਾ ਸਿੱਧ, ਅਸ਼ਟ ਜਮਾ ਦਸਾ ਅਠਾਰਾਂ ਸਿੱਧ ਸਿੱਧੀਆਂ, ਅਸ਼ਟ ਦਸਾ ਸਿੱਧ ਕਰ ਤਲੈ, ਮੇਰੇ ਹੱਥ ਦੇ ਥੱਲੇ ਰਹਿੰਦੀਆਂ ਨੇ ਹੁਣ। ਔਰ ਫਿਰ ਨਿਮਰਤਾ ਨਾਲ ਕਹਿੰਦੇ ਨੇ ਵੀ ਮੇਰੀ ਕੋਈ ਵਡਿਆਈ ਨਹੀਂ, ਸਭ ਕਿਰਪਾ ਤੁਮਾਰੀ, ਤੂੰ ਜਾਣਤ, ਤੈਨੂੰ ਪਤਾ ਹੈ ਮੈਂ ਕਿਛ ਨਹੀਂ, ਭਵ ਖੰਡਨ ਰਾਮ, ਸਗਲ ਜੀ ਸਰਨਾਗਤਾ ਪ੍ਰਭ ਪੂਰਨ ਕਾਮ, ਜੋ ਤੇਰੀ ਸਰਨਾਗਤਾ ਤਿੰਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ, ਕਉ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ, ਰੱਬ ਜੀ ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀਜੈ, ਕਿਸੇ ਨੂੰ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਸਿਮਰਨ ਦੀ ਇਹ ਬਰਕਤ ਹੈ ਸਾਧ ਸੰਗਤ ਜੀ, ਇਹਦੇ ਨਾਲ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੁੰਦੇ ਨੇ। ਇਸ ਲਈ ਸਿਮਰੋਂ ਸਿਮਰ ਸਿਮਰ ਸੁੱਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਬਸ ਆਹ ਇਹ ਗੱਲ ਸਮਝਣ ਵਾਲੀ ਬਰੀਫ ਜੀ। ਇਹ ਧਨ ਤਨ ਦੇ ਨਾਲ ਵੱਸਦਾ ਹੈ, ਤਨ ਦੇ ਨਾਲ ਨਿਭਦਾ ਹੈ। ਜਿੰਨਾ ਚਿਰ ਸਾਡੀ ਜ਼ਿੰਦਗੀ ਹੈ, ਇਹ ਧਨ ਸਾਡੀ ਮਦਦ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਨੂੰ ਤਾਂ ਇਹ ਵੀ ਕਹਿਣ ਦੇਣਾ, ਗੁਸਤਾਖੀ ਮਾਫ ਕਰ ਦੇਣਾ, ਵੀ ਧਨ ਸਭ ਕੁਛ ਨਹੀਂ, ਪਰ ਧਨ ਬਹੁਤ ਕੁਛ ਹੈ। ਇਸ ਧਨ ਨਾਲ ਤੁਸੀਂ ਜ਼ਮੀਨ ਖਰੀਦ ਸਕਦੇ ਹੋ, ਸੋਨਾ ਖਰੀਦ ਸਕਦੇ ਹੋ, ਚਾਂਦੀ ਖਰੀਦ ਸਕਦੇ ਹੋ, ਦੁਨੀਆ ਭਰ ਦੇ ਪਦਾਰਥ ਖਰੀਦ ਸਕਦੇ ਹੋ, ਈਵਨ ਐਰੋਪਲੇਨ ਖਰੀਦ ਸਕਦੇ ਹੋ, ਮੈਨੂੰ ਖਿਮਾ ਕਰ ਦੇਣਾ, ਵੱਡੇ ਵੱਡੇ ਕਹਿੰਦੇ ਕਵਾਂਦੇ ਲੋਕਾਂ ਦੇ ਈਮਾਨ ਖਰੀਦ ਸਕਦੇ ਹੋ, ਪਰ ਇਹਦੀ ਸਮੱਸਿਆ ਇਹ ਵੀ ਨਾਲ ਨਹੀਂ ਨਿਭਦਾ, ਇਹ ਜਾਣ ਲੱਗਿਆਂ ਇੱਥੋਂ ਛੱਡਣਾ ਪੈਂਦਾ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਗੁਰ ਕਾ ਬਚਨ, ਗੁਰੂ ਦਾ ਬਚਨ, ਗੁਰੂ ਦੀ ਬਾਣੀ, ਵਾਹਿਗੁਰੂ ਗੁਰ ਮੰਤਰ, ਮੂਲ ਮੰਤਰ, ਬਸੈ ਜੀ ਨਾਲੇ, ਇਹ ਜਿੰਦ ਦੇ ਨਾਲ ਸਫ਼ਰ ਕਰਦਾ ਹੈ, ਇਹ ਜਿੰਦ ਦੇ ਨਾਲ ਹੀ ਯਾਤਰਾ ਕਰਦਾ ਹੈ, ਉਹ ਸਫ਼ਰ ਨਹੀਂ ਤੁਹਾਡੇ ਵਾਲਾ ਯਾਤਰਾ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹ ਨਾ ਸਾਕੈ ਜਲ ਹੈ, ਇਸ ਧਨ ਨੂੰ ਪਾਣੀ ਹੜਾ ਨਹੀਂ ਸਕਦਾ। ਆ ਪਿੱਛੇ ਜੇ
नेपाल विच फ्लड आए ने ते कई दिन बाद लोकां दे घरां चों ओ जिहड़ी नगदी सी करेंसी सी ओ बाहर कई थावां ते खुली लोकां नूं मिली हड़ गई ओ मर मुक गए बेचारे धन हड़ के अगे चला गया पर इस धन की यह खासियत है जिड़ा मर्जी वड़ा फ्लड आ जाए इहनूं हड़ा नहीं सकदा इहनूं चोर चोरी नहीं कर सकदा दूजा धन ते संभाल संभाल के रखना पैंदा है जे कोई नाम जपे ओदी सुरत विच शब्द वस्या किवें चोरी करेगा चोर कर ही नहीं सकदा ते अग लग जाए घर नूं ते दुनियावी धन सड़ जांदा है नाम धन सड़दा नहीं गा जल नहीं डूबै तस्कर चोर नहीं लेवै पाह न साकै जाले गुर का बचन बसै जी नाले निर धन को धन गरीब लई रिजक बन जांदा है अंधले को टिक आत्मक पक्षों अन्ने लई टोणी बन जांदा है मैं अंधले की टेक तेरा नाम खुंदकारा मैं गरीब मैं मस्कीन तां की होया तेरा नाम है आधारा करीमा रहीमा अल्लाह तू गनी हाजरा हजूर दरपेश तू मनी तू दाना तू बीना मैं विचार क्या करी नामे चे स्वामी बख्शान तू हरी सो ए सिमरन दी ए बरकत है भी निर धन को धन अंधले को टिक मात दूध जैसे बाले सागर मैं बोहित पायो हर नानक करी कृपा कृपाले केड़ा सागर पबै भव जल डूबो मूड़े जेड़ा भव सागर है ना संगत जी मैं बेनती करा आप जी का चौकीदार होने के नाते लगातार भरम बनिया होया है मरनो उपरंत आत्मा जेड़ी है ओदे रस्ते विच सागर आवेगा हुण इहदे किते तुसी अखरी अर्थ वेखो ना पद अर्थ ते दो अखरां दा जोड़े भाव जमा सागर भाव दा अर्थ पता की है संसार भाव मैंने संसार संसार सागर ते संसार ते आए हुण इत्थे केड़ा सागर है इत्थे फिर ओही सागर है पानी पावक तिन्ह है की आ इहदे विचों तरना है इनू होर सौखा करदे आ एक दिन गुरु हरगोबिंद साहब सच्चे पातशाह अकाल तख्त साहब राजे सन बड़ी संगत बैठी सी ते एक सिख ने पिछों दी आ के हजूर दे कन विच बेनती कीती महाराज बनारस तो कांशी तो एक कथावाचक आया है पंडित है ब्राह्मण है अपना नाम नित्यानंद दसदा है नित्यानंद नित्यानंद अखरी हुंदे ने जिहदे अंदर हमेशा आनंद बनिया रहे नित दा आनंद बनिया रहे ते महाराज वो हजूर कहन लगे की कहिंदा कहन लगे महाराज वो कहिंदा मैनू कथा दा समां दिओ इह जिहड़ा साडे वाला लाणा है ना आम तौर ते संगत सोचदी है भी इह माया दे पिछे दौड़दा बेशक दौड़दा एक इहनां दी होर बहुत वड्डी विल हुंदी है गैदरिंग गैदरिंग वाले प्लेटफार्म पालदे ने क्योंकि उंज गल औड़दी नहीं गी यह समस्या भी है उन्हें वेख्या भी बड़ी भीड़ संगत कट्ठी होके बैठती है मान सन्मान भी करती है ते कह लगा जी मैनू कथा का समा दिओ हजूर ने सिखां दा परमगढ़ तोड़ना सी हजूर नू पता सी भी इन्हें कथा की करनी है अंतरजामी सर हजूर ने समा दे दिता समा दे दिता हुण कथा वाचक अनाड़ी सी तुसी कहोगे अनाड़ी किवें सी अनाड़ी वह होंगे ने भी मौके से जोड़ा सबजैक्ट बोलना है कई बार तैयारी नहीं होंगी जी तैयारी होंगी उ ठोक देंगे वो तैयारी सी गरड़ प्राण की सनातन मत में एक कथा है गरड़ प्राण की वह होंगी है मृतक ते और तुसी हैरान होवोगे गल चो गल निकल आई है साढ़े पंथ में एक बड़े प्रसिद्ध विद्वान हुए ने प्रोफेसर साहब सिंह उन्होंने तुसी किते जीवनी पढ़े हो वह ब्राह्मण परिवार विचों सन नौवीं च कहिंदे मैं पढ़दा सा जीवनी च लिखिया जदों मैं अमृत छकिया ते गुजरांवाला जिहड़ा कॉलेज है उत्थे ओह गुरमत ते संस्कृत पढ़ांदे सन हुण रिश्तेदारियां ब्राह्मणां नाल सन किसे रिश्तेदारी विच विआह सी ओह सिंघ सजन तों बाद उस विआह विच शामिल होण गए पढ़ांदे सन प्रोफेसर सन ते साबत सूरत गात्रा पाया होया बैठे
ਵਿਆਹ ਸ਼ੁਰੂ ਹੋ ਗਿਆ, ਵਿਆਹ ਮੁਕੰਮਲ ਹੋ ਗਿਆ, ਲੋਕੀ ਵਧਾਈਆਂ ਦੇਣ ਲੱਗ ਪਏ। ਪ੍ਰੋਫੈਸਰ ਸਾਹਿਬ ਉਹਦੀ ਬਾਂਹ ਫੜ ਕੇ ਪਾਂਧੇ ਦੀ ਉਹਨੂੰ ਸਾਈਡ ਤੇ ਲੈ ਗਏ, ਕਹਿਣ ਲੱਗੇ ਵੀ ਸੱਜਣਾ ਇਹ ਤੂੰ ਕੀ ਕੀਤਾ? ਕਹਿਣ ਲੱਗਾ ਜੀ ਮੈਂ ਕੀ ਕੀਤਾ? ਉਹ ਕਹਿੰਦਾ ਭਲੇ ਮਾਨ ਸਾਹਿਬ, ਵਿਆਹ ਦੇ ਉੱਤੇ ਮ੍ਰਿਤਕ ਦੇ ਤੂੰ ਗਰੜ ਪ੍ਰਾਣ ਦਾ ਸਾਰਾ ਤੂੰ ਸਲੋਕ ਪੜ੍ਹਦਾ ਰਿਹਾ। ਉਹ ਇਕਦਮ ਠਠੰਬਰ ਕੇ ਕਹਿਣ ਲੱਗਾ ਵੀ ਤੁਹਾਨੂੰ ਕਿਵੇਂ ਪਤਾ? ਉਹ ਕਹਿਣ ਲੱਗਾ ਮੈਂ ਸੰਸਕ੍ਰਿਤ ਦਾ ਪ੍ਰੋਫੈਸਰ ਹਾਂ ਔਰ ਮੈਂ ਗੁਜਰਾਂ ਵਾਲੇ ਉੱਥੇ ਸੰਸਕ੍ਰਿਤ ਪੜ੍ਹਾਉਣਾ, ਤੂੰ ਸਾਰਾ ਗਰੜ ਪ੍ਰਾਣ ਪੜ੍ਹਿਆ। ਪ੍ਰੋਫੈਸਰ ਸਾਹਿਬ ਕਹਿੰਦੇ ਨੇ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਹੱਥ ਜੋੜ ਕੇ ਕਹਿਣ ਲੱਗਾ ਪ੍ਰੋਫੈਸਰ ਸਾਹਿਬ ਇਹਨਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਮੈਂ ਕੀ ਪੜ੍ਹਿਆ ਤੇ ਤੁਸੀਂ ਕਿਰਪਾ ਕਰਕੇ ਮੇਰਾ ਇੱਜ਼ਤ ਮੇਰੀ ਰੱਖ ਲਿਓ, ਹੁਣ ਗੱਲ ਨਸ਼ਰ ਨਾ ਕਰਿਓ, ਅੱਗੇ ਤੋਂ ਮੈਂ ਵਿਆਹ ਵਾਲੀ ਤਿਆਰੀ ਵੀ ਕਰ ਲਾਂਗਾ। ਹੁਣ ਇਹ ਨਿਤਿਆਨੰਦ ਨੂੰ ਵੀ ਵਿਚਾਰੇ ਨੂੰ ਗਰੜ ਪ੍ਰਾਣ ਹੀ ਆਉਂਦਾ ਸੀ, ਇਹਨੇ ਗਰੜ ਪ੍ਰਾਣ ਦੀ ਕਥਾ ਸ਼ੁਰੂ ਕਰਤੀ। ਉਹ ਬੜੇ ਲੰਬੀ ਚੌੜੀ ਕਹਾਣੀ ਹੈ ਵੀ ਜਦੋਂ ਜੀਵ ਗੁਜ਼ਰਦਾ ਫਿਰ ਇੰਨੇ ਦਿਨਾਂ ਬਾਅਦ ਇੱਥੋਂ ਜਾਂਦਾ, ਫਿਰ ਉਹਨੂੰ ਇੱਕ ਸਾਲ ਲੱਗਦਾ ਉੱਥੇ ਪਹੁੰਚਣ 'ਚ। ਰਸਤੇ 'ਚ ਵੈਤਰਨੀ ਨਦੀ ਆਉਂਦੀ ਹੈ, 365 ਦਿਨ ਲੱਗਦੇ ਨੇ ਔਰ ਲਿਹਾਜ਼ਾ ਹਰੇਕ ਦਿਨ ਲਈ ਇੱਕ ਦੀਵਾ ਜਗਾਉਣਾ ਚਾਹੀਦਾ, ਪਿੰਡ ਭਰਨੇ ਚਾਹੀਦੇ ਨੇ, ਇੱਦਾਂ ਕਰਨਾ ਚਾਹੀਦਾ, ਉੱਦਾਂ ਕਰਨਾ ਚਾਹੀਦਾ। ਉਹ ਕਥਾ ਕਰਨ ਲੱਗ ਪਿਆ। ਜਿਸ ਵੇਲੇ ਲੱਗ ਪਿਆ ਇਸ ਤਰ੍ਹਾਂ ਦੀਆਂ ਗੱਲਾਂ ਦੱਸਣ, ਸਿੱਖ ਇੱਕ ਦੂਜੇ ਵੱਲ ਵੇਖਣ, ਕਦੀ ਸਤਿਗੁਰੂ ਵੱਲ ਵੇਖਣ, ਡਰ ਜਾਣ ਵੀ ਮਹਾਰਾਜ ਨੇ ਆਗਿਆ ਦਿੱਤੀ, ਅਸੀਂ ਕੁਝ ਬੋਲੇ ਤੇ ਹਜ਼ੂਰ ਨਾਰਾਜ਼ ਨਾ ਹੋਣ। ਓੜਕ ਇੱਕ ਸਿੱਖ ਖੜਾ ਹੋ ਗਿਆ, ਕਹਿਣ ਲੱਗਾ ਪੰਡਿਤ ਜੀ ਇਹ ਕਪੋਲ ਕਥਾ ਇੱਥੇ ਨਾ ਸੁਣਾਓ, ਸਾਨੂੰ ਉੱਥੇ ਜਾਣ 'ਚ ਕੋਈ 360 ਦਿਨ ਨਹੀਂ ਲੱਗਦੇ, ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਤੇ ਇੱਕ ਪੈਰ 'ਚ ਹੀ ਉੱਥੇ ਪਹੁੰਚ ਜਾਂਦੇ ਹਾਂ। ਤੇ ਜਿਹੜਾ ਕੋਲ ਬੈਠਾ ਸੀ ਨਾ ਉਹਦੇ ਝੱਗੇ ਦੀ ਕੰਨੀ ਫੜ ਕੇ ਖਿੱਚ ਕੇ ਕਹਿਣ ਲੱਗਾ ਤੂੰ ਵੀ ਰੰਗ ਲਾ ਦਿੱਤੇ ਨੇ, ਬਹਿ ਜਾ ਥੱਲੇ। ਖੜਾ ਹੋ ਕੇ ਕਹਿਣ ਲੱਗਾ ਪੰਡਿਤ ਜੀ ਅਸੀਂ ਤੇ ਇੱਕ ਘੜੀ 'ਚ ਹੀ ਪਹੁੰਚ ਸਕਦੇ ਹਾਂ। ਤੇ ਤੀਜਾ ਕਹਿਣ ਲੱਗਾ ਵੀ ਤੂੰ ਵੀ ਚੰਨ ਚਾੜ ਦਿੱਤਾ। ਉਹ ਖੜਾ ਹੋ ਕੇ ਕਹਿਣ ਲੱਗਾ ਪੰਡਿਤ ਜੀ ਸਾਨੂੰ ਤੇ ਅੱਖ ਚਮਕਣ ਜਿੰਨਾ ਸਮਾਂ ਲੱਗਦਾ, ਸਾਨੂੰ 360 ਦਿਨ ਹੀ ਲੱਗਦੇ, ਸਾਡਾ ਰਸਤਾ ਹੀ ਹੋਰ ਏ। ਛਿੱਥਾ ਜਿਹਾ ਪੈ ਗਿਆ, ਹਜ਼ੂਰ ਵੱਲ ਵੇਖ ਕੇ ਕਹਿਣ ਲੱਗਾ ਮਹਾਰਾਜ ਮਜ਼ਾਕ ਕਰਦੇ ਨੇ ਤੁਹਾਡੇ ਸਿੱਖ। ਹਜ਼ੂਰ ਗੰਭੀਰ ਹੋ ਗਏ, ਕਹਿਣ ਲੱਗੇ ਨਿਤਿਆਨੰਦ ਜੀ ਇਹ ਮਜ਼ਾਕ ਨਹੀਂ ਕਰਦੇ, ਇਹ ਸੀਰੀਅਸ ਨੇ। ਮਹਾਰਾਜ ਫਿਰ ਸਾਡਾ ਗ੍ਰੰਥ ਝੂਠਾ ਹੈ? ਹਜ਼ੂਰ ਕਹਿਣ ਲੱਗੇ ਨਹੀਂ ਇਹ ਸਾਡਾ ਸੁਭਾਅ ਨਹੀਂ, ਪਰ ਇਹ ਗਲਤ ਨਹੀਂ ਕਹਿ ਰਹੇ। ਮਹਾਰਾਜ ਫਿਰ ਇਹ ਦੋਵੇਂ ਗੱਲਾਂ ਠੀਕ ਕਿਵੇਂ ਹੋ ਸਕਦੀਆਂ ਨੇ? ਹਜ਼ੂਰ ਨੇ ਭਾਈ ਗੁਰਦਾਸ ਵੱਲ ਵੇਖਿਆ, ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਪੰਡਿਤ ਜੀ ਸੁਣੋ, ਇੱਕ ਬਹੁਤ ਵੱਡਾ ਦਰਖਤ ਹੈ, ਪੇੜ ਹੈ, ਉਹਦੇ ਸ਼ਿਖਰ ਦੇ ਉੱਤੇ ਫਲ ਲੱਗਾ ਹੋਇਆ, ਉਹ ਖਾਣਾ ਕੀੜੀ ਨੇ, ਉਹ ਕੀੜੀ ਉੱਥੇ ਕਿਵੇਂ ਪਹੁੰਚੇਗੀ, ਕਿੰਨੇ ਕੁ ਚਿਰ 'ਚ ਪਹੁੰਚੇਗੀ? ਕਹਿਣ ਲੱਗਾ ਜੀ ਉਹ ਤੇ ਬੜਾ ਸਮਾਂ ਲੱਗੇਗਾ, ਉਹ ਪਹਿਲਾਂ ਤਨੇ ਵੱਲ ਆਵੇਗੀ, ਮੋਟੇ ਵੱਲ, ਉਹਦੇ ਤੋਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਅੱਧਾ ਦਿਨ ਉਹਨੂੰ ਲੱਗ ਜਾਏਗਾ, ਫਿਰ ਵੱਡੇ ਟਾਣ ਤੇ ਟਾਣ ਤੋਂ ਫਿਰ ਹੋਰ ਟਾਣ ਤੇ ਛੋਟੇ ਟਾਣ ਟਾਣੀਆਂ, ਕਿਤੇ ਹਵਾ ਦਾ ਬੁੱਲਾ ਆ ਗਿਆ ਤੇ ਫਿਰ ਥੱਲੇ ਡਿੱਗ ਪਏਗੀ, ਫਿਰ ਯਾਤਰਾ ਨਵੇਂ ਸਿਰਿਓਂ ਸ਼ੁਰੂ ਕਰਨੀ ਪਏਗੀ, ਉਹਨੂੰ ਤੇ ਬੜਾ ਸਮਾਂ ਲੱਗੇਗਾ। ਤੇ ਭਾਈ ਸਾਹਿਬ ਕਹਿਣ ਲੱਗੇ ਜੇ ਕਿਸੇ ਕੋਇਲ ਦਾ ਦਿਲ ਕਰੇ ਉਹ ਫਲ ਖਾਣ ਤੇ, ਤੋਤੇ ਦਾ ਦਿਲ ਕਰੇ, ਕਹਿਣ ਲੱਗਾ ਜੀ ਉਹ ਤੇ ਫਿਰ ਉੱਡੇਗਾ ਔਰ ਉੱਡਦਾ ਉੱਡਦਾ ਰੁੱਖ ਦੇ ਉੱਤੇ ਜਿਹੜੇ ਟਾਹਣੀ ਦੇ ਨਾਲ ਫਲ ਲੱਗਾ ਉਹਦੇ ਉੱਤੇ ਜਾ ਕੇ ਬਹਿ ਕੇ ਉਹਦੇ ਵਿੱਚ ਚੁੰਝ ਮਾਰਨੀ ਸ਼ੁਰੂ ਕਰ ਦੇਗਾ। ਕਹਿਣ ਲੱਗੇ ਬਸ ਇਹੀ ਫਰਕ ਹੈ, ਤੁਹਾਡਾ ਰਸਤਾ, ਤੁਹਾਡੀ ਅਵਸਥਾ ਕੀੜੀ ਵਾਲੀ ਏ ਔਰ ਤੁਹਾਡਾ ਰਸਤਾ ਵੀ ਸਾਡੇ ਨਾਲੋਂ ਜੁਦਾ ਹੈ, ਸਾਡੀ ਪਰਵਾਜ਼ ਪੰਛੀ ਵਾਲੀ ਹੈ ਔਰ ਸਾਡਾ ਰਸਤਾ ਵੀ ਜੁਦਾ ਹੈ। ਜੈਸੇ ਚੀਂਟੀ ਕ੍ਰਮ ਕ੍ਰਮ ਕੈ ਬਿਰਖ ਚੜ੍ਹੇ, ਪੰਖੀ ਜਿਹੜਾ ਪਰਿੰਦਾ ਹੈ ਉੱਡ ਜਾਏ ਬੈਠੇ ਨਿਕਟ ਹੀ ਫਲ ਕੇ, ਜੈਸੇ ਗਾਡੀ ਲੀਕਨ ਮੈਂ ਧੀਰੇ ਧੀਰੇ ਚਲੀ ਜਾ, ਘੋਰੇ ਦੌਰ ਜਾਏ ਬਾਏ ਦਾਨੇ ਸਬਲ ਕੈ, ਜੈਸੇ ਕੋਸ ਭਰ ਚੱਲ ਸਕੀਏ ਨਾ ਪਾਇਨ ਕੈ, ਆਤਮਾ ਚਤੁਰ ਕੁੰਟ ਧਾਏ ਆਵੇ ਪਲ ਕੈ, ਤੈਸੇ ਲੋਕ ਬੇਦ ਗਿਆਨ ਉਨਮਾਨ ਪਛ। ਅਖੀਰ ਵਿੱਚ ਜਿਹੜਾ ਨਿਚੋੜ ਦੱਸਿਆ, ਸਤਿਗੁਰ ਚਰਨ ਸ਼ਰਨ ਅਸਥਲ ਕੇ, ਅਰਥ ਕਰਦਿਆਂ ਪੰਡਿਤ ਜੀ ਜਿਵੇਂ ਪੱਕੇ ਹੋਏ ਫਲ ਕੋਲ ਜਾਣ ਲਈ ਕੀੜੀ ਦਾ ਰਸਤਾ ਹੋਰ ਇਹ ਸਮਾਂ ਬਹੁਤ ਜ਼ਿਆਦਾ ਲੱਗਦਾ, ਇਹ ਤੁਹਾਡਾ ਰਸਤਾ ਹੈ, ਇਹ ਤੁਹਾਡਾ ਮਤ ਹੈ। ਤੇ ਜਿਵੇਂ ਉਸ ਫਲ ਦੇ ਸਿੱਧਾ ਉੱਤੇ ਜਾ ਕੇ ਪੰਛੀ ਬੈਠ ਜਾਂਦਾ, ਗੁਰਮਤ ਦਾ ਰਸਤਾ ਇਸ ਤਰ੍ਹਾਂ ਦਾ ਹੈ। ਜਿਸ ਤਰ੍ਹਾਂ ਕੋਈ ਬੈਲ ਗੱਡੀ ਲੱਦੀ ਹੋਵੇ ਵਾਲੇਵੇ ਨਾਲ ਹੌਲੀ ਹੌਲੀ ਸਹਿਜੇ ਸਹਿਜੇ ਤੁਰਦੀ ਹੋਈ ਅੱਗੇ ਜਾਂਦੀ ਹੈ, ਪਰ ਉਸੇ ਰਸਤੇ ਤੋਂ ਜੇ ਘੋੜੇ ਤੇ ਜਾਣਾ ਹੋਵੇ ਤੇ ਉਹ ਬਹੁਤ ਜ਼ਿਆਦਾ ਰਫਤਾਰ ਨਾਲ ਚੱਲ ਕੇ ਉੱਥੇ ਪਹੁੰਚ ਜਾਂਦਾ ਹੈ। ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ, ਫਿਰ ਬੇਨਤੀ ਕਰਾਂ ਬਈ ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ। ਘੋਰੇ ਦੌਰ ਜਾਏ ਬਾਏ ਦਾਨੇ ਸਬਲ ਕੈ, ਜੈਸੇ ਕੋਸ ਭਰ ਚੱਲ ਸਕੀਏ ਨਾ ਪਾਇਨ ਕੈ, ਇੱਕ ਕੋਹ
ਪੈਦਲ ਚੱਲਣਾ ਹੋਵੇ ਤੇ ਬਹੁਤ ਸਮਾਂ ਲੱਗ ਜਾਂਦਾ ਹੈ, ਪਰ ਜੇ ਸੁਰਤ ਕਰਕੇ ਜਾਣਾ ਹੋਵੇ ਸਾਧ ਸੰਗਤ ਜੀ, ਅਸੀਂ ਇੱਥੇ ਬੈਠੇ ਬੈਠੇ ਇੰਡੀਆ ਪਹੁੰਚ ਜਾਂਦੇ ਹਾਂ, ਹੋਰ ਕਿਸੇ ਮੁਲਕ 'ਚ ਪਹੁੰਚ ਜਾਂਦੇ ਹਾਂ, ਔਰ ਫਿਰ ਪਲਕ ਝਲਕ ਵਿੱਚ ਵਾਪਸ ਵੀ ਆ ਜਾਂਦੇ ਹਾਂ। ਤੁਹਾਡੀ ਯਾਤਰਾ ਪੈਦਲ ਯਾਤਰੀ ਵਰਗੀ ਹੈ ਅਤੇ ਸਾਡੀ ਯਾਤਰਾ ਸੁਰਤ ਕਰਕੇ ਵੇ। ਇਸੇ ਤਰ੍ਹਾਂ ਲੋਕ ਵੇਦ ਗਿਆਨ ਉਨਮਾਨ ਪੱਛ, ਜਿਹੜੇ ਵੇਦਾਂ ਦਾ ਦੱਸਿਆ ਰਸਤਾ ਹੈ, ਤੁਹਾਡੇ ਵਾਲੇ ਸਨਾਤਨ ਮਤ ਵਾਲੇ ਅਨਮਤਾਂ ਦੇ ਰਸਤੇ ਨੇ, ਉਹ ਕੀੜੀ ਵਰਗੇ ਨੇ, ਉਹ ਬੈਲ ਗੱਡੀ ਵਰਗੇ ਨੇ, ਉਹ ਪੈਦਲ ਯਾਤਰੀ ਵਰਗੇ ਨੇ, ਸਾਡੇ ਪੰਛੀ ਵਰਗੇ ਨੇ, ਘੋੜੇ ਵਰਗੇ ਨੇ, ਔਰ ਸੁਰਤ ਕਰਕੇ ਕਿਤੇ ਪਹੁੰਚਣ ਵਰਗੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਸੱਚੇ ਪਾਤਸ਼ਾਹ ਗੱਲ ਕਰ ਰਹੇ ਨੇ ਭਵਜਲ ਦੀ, ਭਾਵ ਜਮਾਂ ਜਲ ਭਾਵ ਸਾਗਰ, ਸੰਸਾਰ ਸਾਗਰ ਨੂੰ ਕਿਵੇਂ ਤਰਨਾ ਤੇ ਇਹ ਸੰਸਾਰ ਸਾਗਰ ਨੂੰ ਤਰਨ ਵਾਸਤੇ ਜੋ ਸਾਨੂੰ ਗੁਰਮਤ ਨੇ ਰਸਤਾ ਦੱਸਿਆ, ਮੈਂ ਤੁਹਾਡੀ ਨਜ਼ਰ ਕਰਦੇ ਹਾਂ। ਪਹਿਲਾਂ ਤੇ ਅਵੇਅਰ ਕੀਤਾ ਹੈ ਵੀ ਸਮੇਂ ਸਿਰ ਇਸ ਸੰਸਾਰ ਸਾਗਰ ਨੂੰ ਤਰਨ ਵਾਸਤੇ ਆਪਣੀ ਸੁਰਤ ਨਾਲ ਘੋਲ ਕਰੋ। ਇਹ ਬੈਰੂਨੀ ਤੌਰ ਤੇ ਕੋਈ ਸਾਗਰ ਹੈ ਨਹੀਂ, ਇਹ ਅੰਦਰੂਨੀ ਹੈ। ਓਵਰ ਥਿੰਕਿੰਗ ਆਪਣੀ ਕਿਵੇਂ ਕਾਬੂ ਚ ਕਰਨੀ ਹੈ, ਮਨ ਵਿੱਚ ਜਿਹੜੇ ਫੁਰਨੇ ਆਉਂਦੇ ਨੇ, ਹਾਂਜੀ ਕਈ ਕਿਸਮ ਦੇ ਫੁਰਨੇ ਆਉਂਦੇ ਨੇ, ਉਹਨਾਂ ਫੁਰਨਿਆਂ ਨੂੰ ਕਿਵੇਂ ਰੋਕਣਾ ਹੈ। ਬੜੇ ਆਰਾਮ ਨਾਲ ਅਸੀਂ ਕਹਿ ਦਿੰਦੇ ਹਾਂ ਵੀ ਸਿਮਰਨ ਕਰੋ, ਬੜੀ ਚੰਗੀ ਗੱਲ ਹੈ। ਹੁਣ ਕੋਈ ਥੋੜ੍ਹਾ ਜਿਹਾ ਹੋਰ ਗੱਲ ਕਰਿਆ ਕਹਿਣਾ ਜੀ ਇਹ ਤੇ ਦੂਜੀ ਤਰ੍ਹਾਂ ਗੱਲਾਂ ਕਰਦਾ ਹੈ ਤੇ ਕਾਮਰੇਡ ਹੈ। ਹੁਣ ਭਲੇ ਮਾਨਸੋ, ਜਿਹੜੀ ਸੁਰਤ ਨੇ ਸਿਮਰਨ ਕਰਨਾ ਉਹਦੇ 'ਚ ਤੇ ਪਹਿਲਾਂ ਤੋਂ ਵਿਚਾਰ ਚੱਲ ਰਹੇ ਨੇ, ਸਿਮਰਨ ਉਹ ਕਾਹਦਾ ਕਰੇਗੀ। ਪਹਿਲਾਂ ਉਸ ਜਗ੍ਹਾ ਨੂੰ ਸਪੇਸ ਬਣਾਉਣਾ ਹੈ, ਨਿਰਵਿਚਾਰ ਹੋਣਾ ਹੈ, ਆਪਣੇ ਫੁਰਨੇ ਰੋਕਣੇ ਨੇ। ਮੈਂ ਨਹੀਂ ਕਹਿੰਦਾ, ਹਜ਼ੂਰ ਰੋਜ਼ ਕਹਿੰਦੇ ਨੇ, ਆਜ ਮਲਾਵਾ ਸ਼ੇਖ ਫਰੀਦ ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ। ਟਾਕਿਮ ਮੈਨੇ ਰੋਕ, ਕੂੰਜੜੀਆਂ ਮੈਨੇ ਜਿਵੇਂ ਕੂੰਜਾਂ ਉੱਡ ਕੇ ਦੂਰ ਜਾਂਦੀਆਂ, ਤੇਰੇ ਫੁਰਨੇ ਵੀ ਦੂਰ ਦੂਰ ਜਾਂਦੇ ਨੇ। ਆਪਣੇ ਫੁਰਨਿਆਂ ਨੂੰ ਰੋਕ, ਜਿਹੜੇ ਫੁਰਨੇ ਤੇਰੇ ਮਨ ਨੂੰ ਮਚਾਉਂਦੇ ਨੇ, ਮਨ ਨੂੰ ਜਲਾ ਦਿੰਦੇ ਨੇ। ਅੱਜ ਇਸ ਜਨਮ ਵਿੱਚ ਹੀ ਤੇਰੀ ਗੱਲ ਬਣ ਸਕਦੀ ਹੈ। ਸੋ ਇਹ ਯਾਤਰਾ, ਇਹ ਜਿਹੜਾ ਸਾਗਰ ਤਰਨਾ ਹੈ, ਇਹ ਅਸਲ 'ਚ ਬੈਰੂਨੀ ਸਾਗਰ ਨਹੀਂ ਹੈ, ਇਹ ਅੰਦਰੂਨੀ ਸਾਗਰ ਹੈ। ਸਮੇਂ ਦੀ ਸੰਭਾਲ ਕਰਨੀ, ਆਤਮ ਮੰਥਨ ਕਰਨਾ, ਮੇਰੇ ਅੰਦਰ ਕੀ ਚੱਲ ਰਿਹਾ, ਫੁਰਨੇ ਕਿਸ ਤਰ੍ਹਾਂ ਦੇ ਚੱਲ ਰਹੇ ਨੇ। ਮੈਂ ਕਰਤੇ ਕਥਾ ਰਿਹਾ ਕਿ ਕਥਾ ਵਾਲੇ ਸਬਜੈਕਟ ਵਿੱਚ ਸੁਰਤ 100% ਹੈ, ਵਿੱਚੋਂ ਵਿੱਚੋਂ ਪਾਸੇ ਤੇ ਨਹੀਂ ਜਾਂਦੀ। ਮੈਂ ਬੈਠਾ ਤੇ ਸਿਮਰਨ ਤੇ ਆ, ਚੰਗੀ ਗੱਲ ਹੈ, ਸਿਮਰਨ ਕਰਨਾ ਅਕਾਲ ਪੁਰਖ ਦਾ, ਤੇ ਬੰਦਾ ਸਿਮਰਨ ਕਰ ਰਿਹਾ ਹੋਵੇ, ਬੇਟੀ ਦਾ ਵੀ ਵੈਨ ਚੋਂ ਉਤਰ ਗਈ ਹੈ ਕਿ ਨਹੀਂ ਚੇਤਾ ਉਹਨੂੰ ਕਰ ਰਿਹਾ ਹੋਵੇ, ਟਿਫਨ ਪਤਾ ਨਹੀਂ ਲੈ ਗਈ ਹੈ ਕਿ ਨਹੀਂ। ਜਿਹੜੇ ਅਸੀਂ ਆਸਨ ਬਣਾਏ ਨੇ, ਆਮ ਤੌਰ ਤੇ ਮਨੋਵਿਗਿਆਨੀ ਕਹਿੰਦੇ ਨੇ ਵੀ ਜਿਹੜੇ ਅਸੀਂ ਅਨੈਲਿਸਿਸ ਕੀਤੇ ਨੇ, ਜਦੋਂ ਉੱਥੇ ਲੋਕੀ ਵਾਹਿਗੁਰੂ ਦਾ ਸਿਮਰਨ ਕਰਨ ਬੈਠਦੇ ਨੇ, ਜ਼ਿਆਦਾਤਰ ਉਹ ਪਰਿਵਾਰ ਦਾ ਹੀ ਸਿਮਰਨ ਕਰ ਰਹੇ ਹੁੰਦੇ ਨੇ, ਉਹ ਆਪਣੇ ਵਪਾਰ ਦਾ ਹੀ ਸਿਮਰਨ ਕਰ ਰਹੇ ਹੁੰਦੇ ਨੇ, ਬੈਠੇ ਜ਼ਰੂਰ ਪੂਜਾ ਰੂਮ 'ਚ ਹੁੰਦੇ ਨੇ। ਸੋ ਆਤਮ ਮੰਥਨ ਕਰਨਾ, ਮੇਰੀ ਸੁਰਤ ਵਿੱਚ ਕੀ ਚੱਲ ਰਿਹਾ। ਮੈਨੂੰ ਤਾਂ ਇਹੀ ਸਮਝ ਆਈ ਹੈ ਵੀ ਇਹ ਹੀ ਸਾਡਾ ਭਵ ਸਾਗਰ ਹੈ। ਸਮਾਂ ਲੰਘਦਾ ਜਾ ਰਿਹਾ, ਇੰਤਜ਼ਾਮ ਕਿਸੇ ਵਿਰਲੇ ਨੂੰ ਛੱਡ ਕੇ ਕੋਈ ਨਹੀਂ ਕਰਦਾ। ਪਹਿਲਾਂ ਤੇ 5 ਵਕਾਰ ਸਨ, ਹੁਣ 6ਵਾਂ ਇੱਕ ਹੋਰ ਆ ਗਿਆ, ਸੈੱਲ ਫੋਨ। ਉਹਦੇ ਵਿੱਚੋਂ ਸੁਰਤ ਨਿਕਲਦੀ ਕੋਈ ਨਹੀਂ, ਨਾ ਮੇਰੀ ਨਿਕਲਦੀ ਹੈ, ਤੁਹਾਡੇ 'ਚੋਂ ਕਿਸੇ ਵਿਰਲੇ ਨੂੰ ਛੱਡ ਕੇ, ਨਾ ਹੋਰ ਕਿਸੇ ਦੀ ਨਿਕਲਦੀ ਹੈ। ਬੰਦਾ ਸਵੇਰੇ ਉੱਠ ਕੇ ਵਾਹਿਗੁਰੂ ਆਖੇ ਭਾਵੇਂ ਨਾ ਆਖੇ, ਉੱਠਦਿਆਂ ਸਾਰ ਅੱਖਾਂ ਬੰਦ ਨੇ, ਉਹਨੂੰ ਫੜ ਕੇ ਵੇਖਣਾ ਵੀ ਮੈਸੇਜ ਕਿਦਾਂ ਆਇਆ, ਹੋਰ ਕੀ ਆਇਆ, ਇਹ ਕੀ ਆਇਆ। ਜਿਸ ਤਰ੍ਹਾਂ ਵਾਹਿਗੁਰੂ ਵਿੱਚ ਸੁਰਤ ਲੱਗਣੀ ਚਾਹੀਦੀ ਸੀ, ਉਸ ਤਰ੍ਹਾਂ ਅੱਜ ਸਾਡੀ ਸੈੱਲ ਫੋਨ ਵਿੱਚ ਸੁਰਤ ਲੱਗੀ ਹੋਈ ਹੈ। ਇਹ ਨਵਾਂ ਬਖੇੜਾ ਖੜਾ ਹੋ ਗਿਆ, ਕਿਵੇਂ ਕਰਨਾ। ਇਹਨੇ ਪਰਿਵਾਰ ਖੋ ਲਏ, ਮੈਨੂੰ ਖਿਮਾ ਕਰਨਾ, ਇਹਦਾ ਸਦਉਪਯੋਗ ਵੀ ਹੋ ਸਕਦਾ ਹੈ, ਪਰ ਲਿਵਿੰਗ ਰੂਮ 'ਚ ਘਰ ਦੇ 4 ਮੈਂਬਰ ਅੱਬਲ ਤੇ ਇਕੱਠੇ ਹੋ ਕੇ ਬਹਿੰਦੇ ਨਹੀਂ, ਤੇ ਜੇ ਬਹਿ ਜਾਣ ਤੇ ਉਹ ਫਿਜੀਕਲੀ ਬੈਠੇ ਹੁੰਦੇ ਨੇ, ਸੁਰਤ ਕਰਕੇ ਆਪਣੇ ਆਪਣੇ ਫੋਨ 'ਚ ਲੱਗੇ ਹੁੰਦੇ ਨੇ, ਉਹ ਕੋਲ ਬੈਠ ਕੇ ਵੀ ਕੋਲ ਬੈਠੇ ਨਹੀਂ ਹੁੰਦੇ। ਇਹ ਬੜੀ ਵਿਡੰਬਣਾ ਹੈ, ਇਹ ਵਿਚਾਰਨ ਵਾਲੀ ਗੱਲ ਹੈ, ਸਮਾਂ ਹੀ ਨਹੀਂ। ਇਸ ਲਈ ਹਜ਼ੂਰ ਕਹਿੰਦੇ ਨੇ, ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ।
ਜਦੋਂ ਸਰੋਵਰ ਨੱਕੋ ਨੱਕ ਹੋ ਗਿਆ। ਅੱਛਾ ਇਹ ਅੰਦਰਲਾ ਸਰੋਵਰ ਨੱਕੋ ਨੱਕ ਕਿਵੇਂ ਹੁੰਦਾ? ਜਦੋਂ ਇਹਦੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਉਦੋਂ ਫੁਰਨੇ ਹੋਰ ਜ਼ਿਆਦਾ ਵੱਧਦੇ ਜਾਂਦੇ ਨੇ, ਉਦੋਂ ਵਿਕਾਰਾਂ ਦੀ ਵਿਚਾਰ ਜਿਹੜੀ ਮਨ ਚ ਚੱਲਦੀ ਏ ਉਹ ਹੋਰ ਜ਼ਿਆਦਾ। ਇਹ ਕੀ ਨੇ? ਇਹਨੂੰ ਹਜ਼ੂਰ ਕਹਿੰਦੇ ਨੇ ਪਾਂਚ ਪੱਚੀਸ ਮੋਹ ਮਦ ਮਤਸਰ ਆੜੀ ਪਰਮਲ ਮਾਇਆ। ਪੰਜ ਵਿਕਾਰ ਪੱਚੀਸ ਜਿਹੜੇ ਨੇ ਨਾ ਉਹ ਇੱਕ ਇੱਕ ਦੇ ਤੱਤ ਦੇ ਅੱਗੋਂ ਨਾ ਪੰਜ ਪੰਜ ਪਾਰਟ ਨੇ, ਇਹ ਸ਼ਾਂਖ ਮਤ ਵਾਲਿਆਂ ਨੇ ਬਣਾਏ ਨੇ। ਉਹ ਮਾੜੀ ਜੀ ਜਾਂਦਿਆਂ ਜਾਂਦਿਆਂ ਭਗਤ ਜੀ ਨੇ ਜ਼ਿਕਰ ਕਰ ਦਿੱਤਾ, ਉਹ ਬੜਾ ਖੁਸ਼ਕ ਜਿਹਾ ਵਿਸ਼ਾ ਹੈ, ਉਂਝ ਮੈਨੂੰ ਉਹ ਸਾਰੇ ਚੇਤਾ ਨੇ। ਪਾਂਚ ਪੱਚੀਸ ਮੋਹ ਮਦ ਹੰਕਾਰ ਮਤਸਰ ਆਡੀ ਨਾ ਜਿੱਤੀ ਜਾਣ ਵਾਲੀ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੈ ਕਹਾ ਕਰੋ ਰਘੁਰਾਇਆ। ਅਕਾਲ ਪੁਰਖ ਮੈਂ ਕੀ ਕਰਾਂ, ਇਹਨਾਂ ਦੇ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਇਹਨਾਂ ਨੂੰ ਪਾਰ ਕਰਨ ਲਈ, ਫੁਰਨਿਆਂ ਨੂੰ ਰੋਕਣ ਲਈ, ਅੰਦਰ ਜਿਹੜੇ ਅਸ਼ੁੱਭ ਵਿਚਾਰ ਆਉਂਦੇ ਨੇ ਉਹਨਾਂ ਨੂੰ ਰੋਕਣ ਲਈ ਸਮੇਂ ਸਿਰ ਇੰਤਜ਼ਾਮ ਕਰੀਏ। ਅੰਦਰ ਕੋਈ ਸਥੂਲ ਬੇੜਾ ਨਹੀਂ ਬੰਨਣਾ, ਫਿਜੀਕਲੀ ਬੇੜਾ ਨਹੀਂ ਹੋਣਾ। ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਬੇੜਾ, ਭਾਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਫਿਰ ਤਰਨਾ ਔਖਾ ਹੋ ਜਾਏਗਾ। ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ, ਇਹ ਕਸੁੰਬਾ ਰੰਗ ਏ ਮਾਇਆ ਦਾ, ਇਹਨੂੰ ਹੱਥ ਲਾਇਆ ਵੀ ਹੱਥ ਸੜ ਜਾਂਦਾ। ਇੱਕ ਆਪੀ ਨੇ ਪਤਲੀ, ਆਤਮਕ ਪੱਖੋਂ ਕਮਜ਼ੋਰ ਪਤਲੀ, ਤੇ ਸ਼ਹਿ ਕੇ ਰੇ ਬੋਲਾ। ਇਹ ਜਿਹੜਾ ਰੇ ਤੇ ਰੀ ਸ਼ਬਦ ਹੈ ਨਾ, ਤੁਸੀਂ ਇੰਡੀਆ ਜਾਓ ਨਾ ਤੇ ਆ ਕਈ ਖਿੱਤੇ ਨੇ, ਥੋੜਾ ਜਿਹਾ ਦਿੱਲੀ ਤੋਂ ਇੱਧਰ ਪੂਰਬ ਵੱਲ, ਥੋੜਾ ਜਿਹਾ ਇੱਧਰ ਹਰਿਆਣੇ ਵਾਲੀ ਬੈਲਟ, ਰਾਜਸਥਾਨ, ਕਿਸੇ ਬੀਬੀ ਨੂੰ ਕੋਈ ਰੀ ਕਹਿ ਕੇ ਬੁਲਾ ਦੇ, ਡਾਂਗਾਂ ਚੱਲ ਜਾਂਦੀਆਂ, ਗਾਲ ਸਮਝੀ ਜਾਂਦੀ। ਤੇ ਰੇ ਅਪਮਾਨਜਨਕ ਸ਼ਬਦ ਹੈ, ਸ਼ਹਿ ਕੇ ਰੇ ਬੋਲਾ। ਇੱਕ ਤੇ ਰੇ ਇਧਰ ਆ, ਤੇ ਇੱਕ ਸਰਦਾਰ ਸਾਹਿਬ ਗੱਲ ਸੁਣੋ, ਇਹਦੇ ਚ ਫਰਕ ਹੈ ਨਾ, ਭਾਵ ਆਤਮਕ ਪੱਖੋਂ ਕਮਜ਼ੋਰ ਹੋਣ ਕਰਕੇ ਤੈਨੂੰ ਉੱਥੇ ਰੇ ਕਹਿ ਕੇ ਬੁਲਾਇਆ ਜਾਏਗਾ, ਤੇ ਜੇ ਤੂੰ ਚਾਹੁੰਦਾ ਹੈ ਬਈ ਰੇ ਰੇ ਦਰਗਹਿ ਕਹਿ ਨਾ ਕੋਊ, ਤੇ ਫਿਰ ਤੈਨੂੰ ਬੇੜਾ ਸਮੇਂ ਸਿਰ

ਮੈਂ ਹੰਸ ਹੈ ਉਹ ਡੋਮਣਾ ਹੀ ਇੱਥੋਂ ਚਲੇ ਜਾਏ। ਕਿਤੇ ਕਿਤੇ ਮਹਾਰਾਜ ਨੇ ਡੋਮਣਾ ਲਿਖਿਆ, ਕਿਤੇ ਕਿਤੇ ਡੋਮਣੀ ਲਿਖਿਆ। ਡੂਮਣੀ ਹੋਰ ਹੈ, ਡੋਮਣੀ ਹੋਰ ਹੈ। ਡੂਮਣੀ ਮੈਨੇ ਮਰਾਸਨ, ਡੋਮਣੀ ਡੋਮਣਾ, ਡੋ ਮਨਾ, ਦੋ ਮਨਾ, ਡਬਲ ਮਾਇੰਡਡ, ਦੁਬਧਾ ਵਿੱਚ ਹੈ ਜਿਹੜਾ। ਸੰਸਾਰ ਵਿੱਚ ਖਚਤ ਸੀ, ਤ੍ਰਿਪਤ ਨਹੀਂ ਹੋਇਆ। ਮਰਨ ਲੱਗਿਆ ਸੁਰਤ ਇੱਧਰ ਵੀ ਹੈ, ਇਹ ਵੀ ਕਰ ਲੈਂਦਾ, ਇਹ ਵੀ ਕਰ ਲੈਂਦਾ, ਆਹ ਰੀਝ ਰਹਿ ਗਈ ਹੈ। ਤੇ ਦੂਜੇ ਪਾਸੇ ਉਹਨਾਂ ਨੇ ਬੰਨ ਕੇ ਅੱਗੇ ਲਾ ਲਿਆ, ਹੁਣ ਸੁਰਤ ਉੱਧਰ ਦੋ ਪਾਸੇ ਵੰਡਿਆ ਗਿਆ ਨਾ। ਇਸ ਅਵਸਥਾ ਵਿੱਚ, ਅਤ੍ਰਿਪਤ ਅਵਸਥਾ ਵਿੱਚ ਜੀਵ ਇੱਥੋਂ ਉੱਠ ਕੇ ਚਲਾ ਜਾਂਦਾ, ਫਿਰ ਕੀ ਕਰੀਏ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਸ਼ੇਖ ਸਾਹਿਬ ਦਾ ਸ਼ਬਦ ਪੜ੍ਹਿਆ, ਕਹਿਣ ਲੱਗੀ ਬੜੇ ਪਤੇ ਦੀ ਗੱਲ ਲਿਖੀ ਹੈ, ਬੜਾ ਅਵੇਅਰਨੈਸ ਹੈ, ਪਰ ਸਮਾਧਾਨ ਲਿਖਣਾ ਸੀ, ਸਮਾਧਾਨ ਨਹੀਂ ਲਿਖਿਆ। ਹਜ਼ੂਰ ਨੇ ਫਿਰ ਬਚਨ ਉਚਾਰਨ ਕੀਤਾ, ਕਹਿਣ ਲੱਗੇ ਜਪ ਤਪ ਕਾ ਬੰਦ ਬੇੜੁਲਾ, ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਟੋਲਾ। ਭਾਈ ਬੇੜਾ ਬੰਨ, ਜਪ ਕਰ, ਤਪ ਕਰ, ਭਾਵ ਸੁਰਤ ਨੂੰ ਵਕਾਰਾਂ ਵੱਲ, ਫੁਰਨਿਆਂ ਵੱਲ ਲਿਜਾਣ ਦੀ ਬਜਾਏ ਸ਼ਬਦ ਵੱਲ ਲਿਜਾ, ਤੇ ਤੂੰ ਬੜਾ ਛੇਤੀ ਛੇਤੀ ਇਹ ਅੰਦਰਲੇ ਜਿਹੜੇ ਅੰਦਰਲਾ ਜਿਹੜਾ ਭਾਵ ਸਾਗਰ ਹੈ ਇਹਨੂੰ ਪਾਰ ਕਰ ਜਾਏਗਾ। ਜਪ ਤਪ ਕਾ ਬੰਦ ਬੇੜਲਾ, ਜਿੱਤ ਲੰਘੈ ਵਹੇਲਾ, ਵਹੇਲਾ ਹਾਹੇ ਨੂੰ ਲਾ, ਵਹਿਲਾ ਵਹਿਲਾ ਮੈਨੇ ਛੇਤੀ ਛੇਤੀ, ਨਾ ਸਰਵਰ ਨਾ ਉਛਲੈ। ਜਿਵੇਂ ਨਿਤਿਆਨੰਦ ਨੂੰ ਭਾਈ ਗੁਰਦਾਸ ਨੇ ਕਿਹਾ ਸੀ ਨਾ ਵੀ ਤੁਹਾਡਾ ਰਸਤਾ ਹੀ ਹੋਰ ਹੈ, ਸਾਡੇ ਰਸਤੇ ਚ ਵੈਤਰਨੀ ਨਦੀ ਆਉਣੀ ਹੀ ਕੋਨੀ ਗੀ, ਅਸੀਂ ਐਵੇਂ ਗਾਵਾਂ ਦੀਆਂ ਪੂਛਾਂ ਫੜਦੇ ਫਿਰੀਏ, ਸਾਨੂੰ ਲੋੜ ਹੀ ਨਹੀਂ ਗੀ। ਨਾ ਸਰਵਰ ਨਾ ਉਛਲੈ, ਉਛਲਣ ਦਾ ਮਤਲਬ ਹੈ ਵਕਾਰ ਜ਼ਿਆਦਾ ਉਛਾਲਾ ਮਾਰਨ। ਜਿਹੜਾ ਰੋਜ਼ ਸੰਗਤ ਚ ਬੈਠਦਾ ਹੈ ਉਹਨੂੰ ਤੇ ਹਜ਼ੂਰ ਰੋਜ਼ ਅਵੇਅਰ ਕਰਦੇ ਰਹਿੰਦੇ ਨੇ। ਚਾਂਦ ਭੱਟ ਜੀ ਦਾ ਇੱਕ ਕਵਿਤ ਪੰਥ ਵਿੱਚ ਬੜਾ ਮਸ਼ਹੂਰ ਹੈ, ਉਹ ਕਹਿੰਦੇ ਨੇ ਮਨ ਲੋਚੈ ਬੁਰਿਆਈਆਂ। ਮਨ ਦਾ ਸੁਭਾਅ ਹੈ, ਮਨ ਦਾ ਜਿਹੜਾ ਸੁਭਾਅ ਹੈ ਨਾ ਗੁਰਮੁਖੋ, ਇਹ ਬਿਲਕੁਲ ਪਾਣੀ ਵਰਗਾ ਹੈ। ਬੜੇ ਧਿਆਨ ਨਾਲ ਬੇਨਤੀ ਸੁਣ, ਪਾਣੀ ਨੂੰ ਜਿੱਥੇ ਮਰਜ਼ੀ ਡੋਲ ਦਿਓ, ਜਿੱਥੇ ਮਰਜ਼ੀ, ਉਹ ਨੀਵੇਂ ਪਾਸੇ ਨੂੰ ਦੌੜੇਗਾ, ਹਾਂਜੀ ਉੱਚੇ ਪਾਸੇ ਨੂੰ ਨਹੀਂ ਜਾਏਗਾ, ਨੀਵੇਂ ਪਾਸੇ ਨੂੰ ਦੌੜ। ਮਨ ਨੂੰ ਖੁੱਲਾ ਛੱਡ ਦਿਓ, ਇਹ ਹਮੇਸ਼ਾ ਅਵਗੁਣਾਂ ਵੱਲ, ਐਬਾਂ ਵੱਲ ਹੀ ਜਾਏਗਾ। ਪਰ ਉਸੇ ਪਾਣੀ ਨੂੰ ਬਰਤਨ ਵਿੱਚ ਪਾ ਕੇ ਸਟੋਵ ਤੇ ਰੱਖ ਕੇ ਅੱਗ ਬਾਲ ਦਈਏ, ਬਲਦੀ ਰਵੇ, ਬਲਦੀ ਰਵੇ, ਬਲਦੀ ਰਵੇ, ਤਰਸ ਨਾ ਕਰੀਏ, ਤੇ ਫਿਰ ਉਹ ਪਾਣੀ ਜਿਹੜਾ ਹਮੇਸ਼ਾ ਨਵਾਨ ਨੂੰ ਜਾਂਦਾ ਹੈ, ਉਹ ਸਾਰਾ ਬਰਤਨ ਖਾਲੀ ਹੋ ਜਾਏਗਾ, ਵਾਸ਼ਪੀਕਰਨ ਹੋ ਜਾਏਗਾ। ਕੋਈ ਮੇਰੇ ਵਰਗਾ ਅਨਪੜ੍ਹ ਪੁੱਛੇ ਜੀ ਪਾਣੀ ਕਿੱਥੇ ਗਿਆ ਹੈ, ਉਹ ਕਹਿਣਗੇ ਜੀ ਪਾਣੀ ਸਾਰਾ ਵਾਸ਼ਪੀਕਰਨ ਹੋ ਕੇ ਉੱਪਰ ਚਲਾ ਗਿਆ। ਜਦੋਂ ਉਹਨੂੰ ਥੱਲਿਓਂ ਤਾਹ ਦਿੱਤਾ ਨਾ, ਉਹ ਜਿਹੜਾ ਥੱਲੇ ਨੂੰ ਪਾਣੀ ਜਾਂਦਾ ਹੈ ਉਹ ਉੱਪਰ ਨੂੰ ਜਾਣ ਲੱਗ ਪਿਆ। ਜਿਹੜਾ ਮਨ ਹਮੇਸ਼ਾ ਨਵਾਨ ਨੂੰ ਜਾਂਦਾ ਹੈ, ਜੇ ਇਹਨੂੰ ਜਪ ਤਪ ਦਾ ਤਾਹ ਦੇ ਦਈਏ ਤੇ ਇਹ ਮਨ ਵੀ ਉਚਾਣ ਵਾਲੇ ਪਾਸੇ ਜਾਣਾ ਸ਼ੁਰੂ ਹੋ ਜਾਂਦਾ। ਫਿਰ ਮਨੁੱਖ ਕਹਿੰਦਾ ਸੰਤੋ ਮਨ ਪਵਨੈ ਸੁੱਖ ਬਣਿਆ। ਗੁਰਮੁਖੋ ਜਿਹੜਾ ਮੇਰਾ ਮਨ ਪਹਿਲਾਂ ਪਵਨ ਵਾਂਗੂ ਚੰਚਲ ਸੀ, ਇੱਧਰ ਉੱਧਰ ਦੌੜਿਆ ਫਿਰਦਾ ਸੀ, ਪਵਨ ਦਾ ਸੁਭਾਅ ਕੀ ਹੈ ਇੱਧਰ ਉੱਧਰ ਵਿਚਰਨਾ, ਮੇਰਾ ਮਨ ਵੀ ਗਸ਼ਤ ਬੜੀ ਕਰਦਾ ਸੀ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ। ਮੈਂ ਫੁਰਨਿਆਂ ਦੀ ਐਬਾਂ ਦੀ ਗੱਲ ਕਰ ਰਿਹਾ, ਮੋਹਰ ਲੱਗ ਜਾਏ ਵੀ ਗੁਰਬਾਣੀ ਵੀ ਇਹ ਬਚਨ ਕਰਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਬ ਰੋਜ਼ ਗਸ਼ਤਮ, ਰਾਤ ਦਿਨ ਮੇਰਾ ਮਨ ਭਟਕਦਾ ਰਹਿੰਦਾ, ਗਸ਼ਤ ਕਰਦਾ ਰਹਿੰਦਾ, ਪੈਟਰੋਲਿੰਗ ਕਰਦਾ ਰਹਿੰਦਾ। ਕਰਦੇਮ ਬਦੀ ਖਿਆਲ, ਮੇਰੇ ਮਨ ਵਿੱਚ ਬਦੀ ਦੇ ਖਿਆਲ ਆਉਂਦੇ ਨੇ, ਨੇਕੀ ਦੇ ਖਿਆਲ ਨਹੀਂ ਆਉਂਦੇ। ਆਉਣ ਵਾਲੇ ਸਮੇਂ ਚ ਕੋਈ ਇਸ ਤਰ੍ਹਾਂ ਦਾ ਉਪਕਰਨ ਆ ਗਿਆ ਨਾ, ਜਿਵੇਂ ਸਾਇੰਸ ਤਰੱਕੀ ਕਰ ਰਹੀ, ਆ ਜਾਣਾ ਹੈ ਬਈ ਬੰਦੇ ਨੂੰ ਬਿਠਾ ਕੇ ਉਹਦੇ ਮੱਥੇ ਤੇ ਉਪਕਰਨ ਲੱਗ ਜਾਏ ਤੇ ਉਹਦੀਆਂ ਵਿਚਾਰਾਂ ਸਕਰੀਨ ਤੇ ਆਉਣ ਲੱਗ ਪੈਣ ਵੀ ਇਹਦੇ ਅੰਦਰ ਆਹ ਕੁਛ ਚੱਲਿਆ ਪਿਛਲੇ 24 ਘੰਟੇ, ਤੇ ਦੁਨੀਆਂ ਵਿੱਚ ਹਾਹਾਕਾਰ ਮੱਚ ਜਾਏਗੀ। ਆਹ ਜਿਹਨੂੰ ਐਡਾ ਵੱਡਾ ਧਾਰਮਿਕ ਸਮਝਦੇ ਸਾਂ, ਇਹਦੇ ਤੋਂ ਗਿਆ ਗੁਜ਼ਰਿਆ ਤੇ ਬੰਦਾ ਹੀ ਦੁਨੀਆਂ ਚ ਕੋਈ ਨਹੀਂ। ਆਖੋ ਸਤਨਾਮ ਸੀ।

0: ਸੀ। ਹਜ਼ੂਰ ਕਹਿੰਦੇ ਨੇ ਸ਼ਬ ਰੋਜ਼ ਗਸ਼ਤਮ ਦਰ ਹਵਾ, ਦਿਨ ਰਾਤ ਪੈਟਰੋਲਿੰਗ ਕਰਦਾ ਰਹਿੰਦਾ, ਹਵਾ ਵਾਂਗੂ ਵਿਚਰਦਾ ਰਹਿੰਦਾ। ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾ, ਗਾਹੇ ਮੈਨੇ ਭੁੱਲ ਕੇ ਵੀ, ਮੇਰੇ ਅੰਦਰ ਚੰਗੇ ਵਿਚਾਰ ਆਉਂਦੇ ਹੀ ਕੋਨੀ ਗੇ। ਮਮ ਈ ਚਿਨੀ ਅਹਿਵਾਲ, ਮੇਰਾ ਇਸ ਤਰ੍ਹਾਂ ਦਾ ਹਾਲ ਹੈ, ਭਾਵ ਮੇਰਾ ਇੰਨਾ ਬੁਰਾ ਹਾਲ ਹੈ। ਸੰਤੋ ਮਨ ਪਵਨੇ ਸੁੱਖ ਬਣਿਆ, ਕਿਛ ਯੋਗ ਪ੍ਰਾਪਤ ਗਣਿਆ। ਹੁਣ ਕੁਛ ਯੋਗ ਜੋੜ, ਆਤਮਾ ਪਰਮਾਤਮਾ ਦੇ ਜੋੜ ਦੀ ਗੱਲ ਕੁਝ ਬਣੀ। ਹੁਣ ਮੈਂ ਕਹਿ ਸਕਣਾ ਵੀ ਮੇਰੀ ਗੱਲ ਥੋੜੀ ਜਿਹੀ ਬਣ ਗਈ ਹੈ। ਕਹਿਣ ਲੱਗੇ ਬਣੀ ਕਿਵੇਂ? ਕਹਿਣ ਲੱਗੇ ਗੁਰ ਦਿਖਲਾਈ ਮੋਰੀ, ਮੋਰੀ ਮਾਇਨੇ ਕਮਜ਼ੋਰੀ। ਗੁਰਬਾਣੀ ਵਿੱਚ ਮੋਰੀ ਕਮਜ਼ੋਰੀ ਦੀ ਸੈਂਸ ਵਿੱਚ ਵੀ ਹੈ। ਤੁਸੀਂ ਹੈਰਾਨ ਹੋਵੋਗੇ, ਮੰਮੇ ਨੂੰ ਹੋੜਾ, ਰਾਰੇ ਨੂੰ ਬਿਹਾਰੀ, ਮੋਰਾਂ ਵਾਸਤੇ ਵੀ ਹੈ, ਜ਼ਿਆਦੇ ਮੋਰਾਂ ਵਾਸਤੇ, ਬਹੁ ਵਚਨ ਮੋਰ। ਜਿਵੇਂ ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ। ਹੁਣ ਉੱਥੇ ਤੇ ਮੋਰੀ ਹੀ ਲਿਖਿਆ ਨਾ, ਮੰਮੇ ਨੂੰ ਹੋੜਾ, ਰਾਰੇ ਨੂੰ ਬਿਹਾਰੀ, ਪਰ ਅਰਥ ਕਰਾਂਗੇ ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ। ਖੈਰ, ਸੰਤੋ ਮਨ ਪਵਨੇ ਸੁੱਖ ਬਣਿਆ, ਕਿਛ ਯੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਕਿਸਾਨ ਦਾ ਖੇਤ ਜੰਗਲਾਤ ਦੇ ਕੋਲ ਉਹਨੇ ਦੁਆਲੇ ਦੁਆਲੇ ਵਾੜ ਕਰ ਦਿੱਤੀ। ਹਿਰਨਾਂ ਨੇ, ਨੀਲ ਗਾਵਾਂ ਨੇ ਵਿੱਚੋਂ ਇੱਕ ਥਾਂ ਤੋਂ ਰਸਤਾ ਬਣਾ ਲਿਆ, ਉਧਰੋਂ ਆ ਕੇ ਚਰ ਕੇ ਉਧਰੋਂ ਜੰਗਲ ਚਲੀਆਂ ਜਾਣ। ਉਹ ਨਿਸ਼ਚਿੰਤ ਹੈ, ਮੈਂ ਤੇ ਵਾੜ ਕੀਤੀ ਹੈ। ਇੱਕ ਦਿਨ ਗੁਆਂਢੀ ਕਹਿਣ ਲੱਗਾ, ਭਰਾ ਜੀ ਸੜਕ ਵਾਲੇ ਪਾਸੇ ਮੁੜ ਜਾਂਦੇ ਹੋ, ਉਧਰੋਂ ਜੰਗਲੀ ਜਾਨਵਰਾਂ ਨੇ ਤੇ ਰਾਹ ਬਣਾ ਲਿਆ। ਕਹਿਣ ਲੱਗਾ ਕਿੱਥੇ ਵੇ? ਉਹਨੇ ਜਾ ਕੇ ਵਿਖਾਇਆ, ਫਿਰ ਕੁਹਾੜਾ ਲਿਆਂਦਾ, ਮੋੜੇ ਵੱਡੇ ਤਰੰਗਲੀ ਲਈ, ਫਿਰ ਉਹਦੇ ਚ ਤੁੰਨ ਤਨ ਕੇ ਚੰਗੀ ਤਰ੍ਹਾਂ, ਹੋਰ ਵੀ ਜਿੱਥੇ ਜਿੱਥੇ ਉਹਨਾਂ ਰਸਤੇ ਬਣਾਏ ਸਨ, ਜਿੱਥੋਂ ਵਾੜ ਕਮਜ਼ੋਰ ਸੀ ਉੱਥੇ ਉਹਨੇ ਹੋਰ ਤਗੜਾਈ ਕਰ ਦਿੱਤੀ ਵੀ ਇਧਰੋਂ ਜਾਨਵਰ ਨਾ ਆ ਸਕਣ। ਗੁਰੂ ਨੇ ਮੈਨੂੰ ਮੇਰੀ ਕਮਜ਼ੋਰੀ ਦੱਸ ਦਿੱਤੀ, ਜਦੋਂ ਘੰਟਿਆਂ ਬੱਧੀ ਨਿੰਦਾ ਸੁਣਨਾ ਏ, ਤੇ ਉਹ ਵਕਾਰ ਰੂਪੀ ਹਿਰਨ ਕੰਨਾਂ ਰਾਹੀਂ ਤੇਰੀ ਰਾਸ ਪੂੰਜੀ ਲੁੱਟਦੇ ਨੇ। ਇਸੇ ਪ੍ਰਕਾਰ ਅੱਖਾਂ, ਨਾਸਕਾ, ਰਸਨਾ, ਤਵਚਾ, ਇਹ ਜਿਹੜੇ ਇੰਦਰੇ ਨੇ, ਇਹਨਾਂ ਦਾ ਵਕਾਰ ਦੁਰਉਪਯੋਗ ਕਰਕੇ ਲੁੱਟਦੇ ਨੇ। ਜਦੋਂ ਮੈਨੂੰ ਗੁਰੂ ਨੇ ਸਮਝਾਇਆ, ਮੈਂ ਮੂੰਦ ਲੀਏ ਦਰਵਾਜ਼ੇ, ਮੂੰਦ ਲੀਏ ਮੀਨਜ ਮੈਂ ਇਹਨਾਂ ਗਿਆਨ ਇੰਦਰੀਆਂ ਦਾ ਦੁਰਉਪਯੋਗ ਬੰਦ ਕਰ ਦਿੱਤਾ, ਸਦਉਪਯੋਗ ਸ਼ੁਰੂ ਕਰ ਦਿੱਤਾ। ਫਿਰ ਕੀ ਹੋਇਆ? ਕਹਿਣ ਲੱਗੇ ਬਾਜੀ ਵਾਲੇ ਅਨਹਦ ਬਾਜੇ, ਫਿਰ ਅੰਦਰ ਅਨਹਦ ਨਾਦ ਵੱਜ ਗਿਆ। ਮੈਂ ਅਰਜ ਕਰ ਰਿਹਾ ਸਾਂ, ਬੇੜਾ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਟੋਲਾ। ਉੱਥੇ ਸੀ ਹੱਥ ਨਾ ਲਾਏ ਕਸੁੰਬੜੇ, ਜਲ ਜਾਸੀ ਟੋਲਾ, ਇੱਥੇ ਤੇਰਾ ਏਕੋ ਨਾਮ ਮਜੀਠੜਾ, ਪੱਕਾ ਮਜੀਠ ਦਾ ਰੰਗ, ਇਹ ਲਹਿੰਦਾ ਨਹੀਂ ਗਾ। ਹਕੂਮਤ ਭਾਈ ਦਿਆਲਾ ਜੀ ਨੂੰ ਕਹਿਣ ਲੱਗੀ ਵੀ ਈਨ ਮੰਨ ਜਾ, ਛੱਡ ਗੁਰੂ ਤੇਗ ਬਹਾਦਰ ਦਾ ਖਹਿੜਾ, ਨਵਾਬੀ ਦੇ ਦਿਆਂਗੇ, ਸ਼ਹਿਜ਼ਾਦੀਆਂ ਨਾਲ ਨਿਕਾਹ ਕਰਾ ਦਿਆਂਗੇ, ਇਸਲਾਮ ਕਬੂਲ ਕਰ ਲਓ। ਕਹਿਣ ਲੱਗੇ ਨਹੀਂ, ਮੈਂ ਤੇ ਗੁਰੂ ਕਾ ਸਿੱਖਾਂ। ਉਹ ਕਹਿਣ ਲੱਗੇ ਇਹ ਰੰਗ ਰੁੰਗ ਸਿੱਖੀ ਦੇ ਤੇ ਸਾਨੂੰ ਉਤਾਰਨੇ ਆਉਂਦੇ ਨੇ, ਇੱਕ ਮਿੰਟ ਚ ਉਤਾਰ ਦਿੰਦੇ ਆ। ਸਿੱਖ ਕਹਿਣ ਲੱਗਾ ਨਹੀਂ ਉਤਾਰੇ ਜਾਣੇ। ਕਹਿਣ ਲੱਗੇ ਇਹਨੂੰ ਦੇਗ ਚ ਉਬਾਲੋ, ਦੇਖਦੇ ਇਹਦਾ ਰੰਗ ਸਿੱਖੀ ਦਾ ਕਿੰਨਾ ਕੁ ਚਿਰ ਚੜਿਆ ਰਹਿੰਦਾ। ਸਿੱਖ ਸ਼ਹੀਦ ਹੋ ਗਿਆ, ਹਕੂਮਤ ਸਿੱਖੀ ਦਾ ਰੰਗ ਉਹਦੇ ਤੋਂ ਮਜੀਠ ਨਹੀਂ ਉਤਾਰ ਸਕੀ, ਇਹਨੂੰ ਮਜੀਠਾ ਰੰਗ ਕਹਿੰਦੇ ਨੇ। ਸ਼ਹੀਦ ਹੋ ਜਾਵਾਂਗਾ, ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੋਵਾਂਗਾ। ਖੈਰ, ਮੈਂ ਅਰਜ ਕਰ ਰਿਹਾ ਸਾਂ, ਹਜ਼ੂਰ ਕਹਿ ਰਹੇ ਨੇ ਪੱਬੈ, ਪੱਬੇ ਅੱਖਰ ਤੋਂ ਉਪਦੇਸ਼, ਭਵਜਲ ਡੂਬੋ ਮੂੜੇ, ਮੂਰਖਾ ਇੱਕੋ ਪਾਸੜ ਹੋਣ ਕਰਕੇ ਤੂੰ ਆ ਪਾਣੀ ਪਾਵਕ ਤਿੰਨੇ ਕੀਆ, ਐਸ ਸਰੋਵਰ ਵਿੱਚ ਤੂੰ ਡੁੱਬੇਂਗਾ, ਡੁੱਬ ਰਿਹਾ ਤੂੰ, ਤੇ ਸਰੰਜਾਮ ਕਰ, ਕਿਉਂਕਿ ਮਾਇਆ ਵਿੱਚ ਗਲਤਾਨ ਭਇਆ, ਮਾਇਆ ਵਿੱਚ ਤੂੰ ਬਹੁਤ ਗਲਤਾਨ ਹੋ ਗਿਆ। ਮੈਂ ਇੱਕ ਬੇਨਤੀ ਕਰਨਾ ਹੁੰਦਾ, ਆਗਿਆ ਲੈ ਕੇ ਅੱਜ ਵੀ ਕਰਦੇ ਹਾਂ, ਰੈਪੀਟੇਸ਼ਨ ਵਾਸਤੇ ਮੈਨੂੰ ਮਾਫ ਕਰ ਦੇਣਾ। ਤ੍ਰਿਸ਼ਨਾ ਨੂੰ ਬੁਝਾਉਣ ਦਾ ਜਿਹੜਾ ਸਾਡਾ ਤਰੀਕਾ ਹੈ, ਤ੍ਰਿਸ਼ਨਾ ਵਿੱਚ ਤੇ ਰਿਕੁਆਇਰਮੈਂਟ ਵਿੱਚ ਫਰਕ ਹੁੰਦਾ। ਰਿਕੁਆਇਰਮੈਂਟ ਲਈ ਤੇ ਮਾਇਆ ਚਾਹੀਦੀ ਹੈ, ਮੈਨੂੰ ਵੀ ਚਾਹੀਦੀ ਹੈ, ਤੁਹਾਨੂੰ ਵੀ ਚਾਹੀਦੀ, ਪਰ ਤ੍ਰਿਸ਼ਨਾ ਦਾ ਕੋਈ ਇਲਾਜ ਨਹੀਂ ਗਾ। आखिर कोई टारगेट हो किते ते बंदा मन नू खलारे भी इत्थे क जाके मैं हुण कहिंदे जी उह बड़े औखे आ मैं की होया कहिंदे उह पैली किला कू सी ते उह औखे होके लई ए मैं नहीं सी लैणी कहिंदे नाल लगदी सी चलो लै लई हुण उहदे नाल अगे इक किला होर लगदा है ना ਉਹਦੇ ਨਾਲ ਇੱਕ ਹੋਰ ਲੱਗਦਾ ਹੈ ਉਹਦੇ ਨਾਲ ਇੱਧਰ ਵੀ ਇੱਕ ਲੱਗਦਾ ਕਿੱਲਾ ਇੱਧਰ ਵੀ ਲੱਗਦਾ ਇਹ ਤੁਸੀਂ ਸਾਰੀ ਦੁਨੀਆਂ ਦੀ ਖਰੀਦ ਲਓ ਤੇ ਘੁੰਮਦੇ ਘੁੰਮਦੇ ਕਿੱਲੇ ਫਿਰ ਉੱਥੇ ਆ ਜਾਣੇ ਨੇ ਕਿੱਲੇ ਤੇ ਮੁੱਕਣੇ ਹੀ ਕੌਣ ਨਹੀਂ ਗੇ ਤੂੰ ਮੁੱਕ ਜਾਣਾ ਕਿੰਨੇ ਕੁ ਕਿੱਲੇ ਲਵੇਂਗਾ ਕਿਤੇ ਤੇ ਮਨ ਨੂੰ ਖਿਲਾਰਨਾ ਮੈਂ ਅਰਜ਼ ਕਰ ਰਿਹਾ ਸਾਂ ਵੀ ਤ੍ਰਿਸ਼ਨਾ ਨੂੰ ਬੁਝਾਉਣ ਦਾ ਅਸੀਂ ਤਰੀਕਾ ਕੀ ਅਪਣਾਇਆ ਬਈ ਕੋਇਲਾ ਰੱਖ ਕੇ ਉਹਦੇ ਉੱਤੇ ਸੁੱਕੀਆਂ ਫੱਟੀਆਂ ਰੱਖ ਕੇ ਫੂਕ ਮਾਰ ਦਿੱਤੀ ਅੱਗ ਬਲ ਪਈ ਕਹਿਣ ਲੱਗਾ ਲਿਆਓ ਲੱਕੜਾਂ ਉਹਨਾਂ ਲਿਆਉਣੀਆਂ ਸ਼ੁਰੂ ਕਰਤੀਆਂ ਸਾਰਾ ਦਿਨ ਲਿਆਉਂਦੇ ਰਹੇ ਸਾਰੀ ਰਾਤ ਲਿਆਉਂਦੇ ਰਹੇ ਅਗਲਾ ਦਿਨ ਵੀ ਮਹਾਰਾਜ ਕਿੰਨੀਆਂ ਕੁ ਹੋਰ ਲਿਆਉਣੀਆਂ ਨੇ ਕਹਿਣ ਲਿਆ ਵੀ ਲਿਆਈ ਚੱਲੋ ਉਹ ਲਿਆਈ ਗਏ ਪ੍ਰਭਾਵ ਸੀ ਉਹਦਾ ਦਿਨ ਲੰਘ ਗਏ ਮਹੀਨੇ ਲੰਘ ਗਏ ਮਹਾਰਾਜ ਮਾਜਰਾ ਕੀ ਹੈ ਕਹਿਣ ਲੱਗੇ ਮਾਜਰਾ ਇਹ ਹੈ ਬਈ ਇਸ ਅੱਗ ਨੂੰ ਥਕਾ ਦੇਣਾ ਅਕਾ ਦੇਣਾ ਕੋਈ ਸਿਆਣਾ ਸੀ ਉਹ ਕਹਿਣ ਲੱਗਾ ਵੀ ਮਹਾਰਾਜ ਤੁਹਾਡਾ ਪ੍ਰਭਾਵ ਹੈ ਅਸੀਂ ਤੇ ਹੁਕਮ ਮੰਨਣਾ ਹੈ ਪਰ ਸਾਰੀ ਪ੍ਰਿਥਵੀ ਦੇ ਰੁੱਖ ਮੁੱਕ ਜਾਣਗੇ ਅੱਗ ਨੇ ਨਾ ਅੱਕਣਾ ਹੈ ਤੇ ਨਾ ਥੱਕਣਾ ਅੱਗ ਪਾਣੀ ਨਾਲ ਬੁੱਝਦੀ ਲੱਕੜਾਂ ਨਾਲ ਥੋੜਾ ਬੁੱਝਦੀ ਹੈ ਤ੍ਰਿਸ਼ਨਾ ਨਾਮ ਨਾਲ ਬੁੱਝਦੀ ਹੈ ਜੋ ਮਨ ਮੰਗਦਾ ਉਹ ਪ੍ਰੋਵਾਈਡ ਕਰਾਉਣ ਨਾਲ ਮਨ ਨਹੀਂ ਗਾ ਰੱਜਦਾ ਤੁਸੀਂ ਰੋਜ਼ ਪੜ੍ਹਦੇ ਹੋ ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾਂ ਫਿਰ ਹਜ਼ੂਰ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਰੀਆਂ ਪੁਰੀਆਂ ਦੇ ਭਾਰ ਬੰਨ ਕੇ ਪੇਸ਼ ਕਰ ਦਿਓ ਭੁੱਖਿਆ ਤੇਰੀ ਭੁੱਖ ਨਹੀਂ ਉਤਰਨੀ ਇਹ ਨਹੀਂ ਉਤਰਨੀ ਬਿਨਾਂ ਸੰਤੋਖ ਨਹੀਂ ਕੋਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜ ਇਸ ਲਈ ਹਜ਼ੂਰ ਕਹਿ ਰਹੇ ਨੇ ਮਾਇਆ ਵਿੱਚ ਗਲਤਾਨ ਪਿਆ ਗਲਤਾਨ ਨਹੀਂ ਹੋਣਾ ਮਾਇਆ ਕਮਾਣੀ ਹੈ ਪਰ ਮਾਇਆ ਇੰਨੀ ਨਹੀਂ ਕਮਾਣੀ ਸਰੀਰ ਨੂੰ ਇੰਨਾ ਟੋਰਚਰ ਨਹੀਂ ਕਰਨਾ ਬਈ ਵੀਹ ਤੀਹ ਪੈਂਤੀ ਚਾਲੀ ਮਿੰਟ ਇੱਥੇ ਚੌਂਕੜੀ ਮਾਰ ਕੇ ਨਾ ਬੈਠ ਸਕੀਏ ਇੰਨਾ ਨਹੀਂ ਇਹਦੇ ਤੋਂ ਕੰਮ ਲੈਣਾ ਵੀ ਇਹਦੇ ਤੋਂ ਸਵੇਰੇ ਉੱਠਿਆ ਹੀ ਨਾ ਜਾਏ ਲੈਣਾ ਕੰਮ ਕਮਾਈ ਕਰਨੀ ਹੈ ਕਿਉਂਕਿ ਸਾਡਾ ਸਿਧਾਂਤ ਸ਼ੁਰੂ ਹੁੰਦਾ ਧਰਮ ਦੀ ਕਿਰਤ ਕਰੋ ਫਿਰ ਵੰਡ ਛਕੋ ਤੇ ਜੇ ਕਿਰਤ ਨਹੀਂ ਕਰਾਂਗੇ ਤੇ ਵੰਡਾਂਗੇ ਸਵਾਹ ਵੰਡਾਂਗੇ ਤਾਂ ਹੀ ਜੇ ਕਮਾਵਾਂਗੇ ਤੇ ਕਮਾਉਣਾ ਹੈ ਪਰ ਸੰਤੁਲਨ ਬਣਾਉਣਾ ਹੈ ਕੁਝ ਦੁਨਿਆਵੀ ਧਨ ਕਮਾਉਣਾ ਹੈ ਕੁਝ ਨਿਰੰਕਾਰੀ ਧਨ ਕਮਾਉਣਾ ਹੈ ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਮਾਇਆ ਵਿੱਚ ਗਲਤਾਨ ਪਿਆ ਮਾਰੇ ਫਿਰ ਮੈਂ ਕੀ ਕਰਾਂ ਹਜ਼ੂਰ ਕਹਿਣ ਲੱਗੇ ਗੁਰਪ੍ਰਸਾਦੀ ਕੋ ਜਾਣੈ ਏਕ ਘੜੀ ਮੈਂ ਪਾਰ ਪਿਆ ਇੱਕ ਘੜੀ ਚੌਵੀ ਮਿੰਟ ਹਾਂਜੀ ਸਿਰਫ ਚੌਵੀ ਮਿੰਟ ਵਿੱਚ ਤੂੰ ਇਹ ਜਿਹੜਾ ਸੰਸਾਰ ਸਾਗਰ ਹੈ ਇਹ ਵਿਸ਼ੇ ਵਿਕਾਰਾਂ ਦਾ ਸਾਗਰ ਹੈ ਪੰਕਜ ਮੋਹ ਪੱਗ ਨਹੀਂ ਚਾਲੇ ਵਾਲਾ ਸਾਗਰ ਹੈ ਇਸ ਸਾਗਰ ਨੂੰ ਤੂੰ ਇੱਕ ਘੜੀ ਵਿੱਚ ਚੌਵੀ ਮਿੰਟਾਂ ਵਿੱਚ ਪਾਰ ਕਰਕੇ ਜੀਵਨ ਮੁਕਤ ਹੋ ਸਕਣਾ ਹੈ ਪਰ ਕਿਵੇਂ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਕੇ ਜੈਸੇ ਬੋਝ ਭਰੀ ਨਾਵ ਆਂਗਰੀ ਦਵੈ ਬਾਹਰ ਹਵੈ ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ ਜੈਸੇ ਏਕਾ ਹਾਰੀ ਏਕ ਘਰੀ ਪਾਕ ਸਾਲ ਬੈਠ ਭੋਜਨ ਕੈ ਬਿੰਜਨ ਸਵਾਦ ਕੈ ਆਘਾਤ ਹੈ ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ ਏਕ ਘਰੀ ਪਾਛੈ ਦੇਸ਼ ਭੁਗਤਾ ਹੋਵੇ ਖਾਤ ਹੈ ਆਠ ਹੀ ਪਹਿਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ ਗੁਰ ਪ੍ਰਸਾਦੀ ਏਕੋ ਜਾਣੇ ਏਕ ਘੜੀ ਮੈਂ ਪਾਰ ਪਿਆ ਏਕ ਘੜੀ ਚੌਵੀ ਮਿੰਟ ਦੀ ਔਰ ਕਿਤੇ ਕਿਤੇ ਤੇ ਬਾਣੀਕਾਰਾਂ ਨੇ ਕਹਿ ਦਿੱਤਾ ਕਬੀਰ ਏਕ ਘਰੀ ਆਧੀ ਘਰੀ ਆਧੀ ਹੂੰ ਤੇ ਆਧ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਦੋ ਸੰਗ ਚੀਜ਼ਾਂ ਦਾ ਸੰਗਮ ਹੋ ਜਾਏ ਇੱਕ ਗੁਰੂ ਕੀ ਸੰਗਤ ਸੰਗਤ ਵਿੱਚ ਸ਼ਬਦ ਤੇ ਗੁਰੂ ਦੀ ਕਿਰਪਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੋਟ ਸਿਝਾਇਆ ਸੁਣਿਓ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜ਼ਾ ਹਾਂਜੀ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਆ ਸਰੀਰ ਗੜ ਹੈ, ਕਿਲਾ ਹੈ, ਇਹਦੇ ਵਿੱਚ ਆਕੀ ਬਣ ਕੇ ਰਾਜਾ ਬਣ ਕੇ ਮਨ ਬੈਠਾ ਇੱਥੇ ਚੋਟੀ ਦੇ ਉੱਤੇ। ਕਹਿਣ ਲੱਗੇ ਉਹਨੂੰ ਜਾ ਕੇ ਪਕੜ ਲਿਆ। ਭਗਵਤ ਪੀਰ ਸ਼ਕਤ ਸਿਮਰਨ ਕੀ ਕੱਟੀ ਕਾਲ ਭੈ ਫਾਂਸੀ। ਹੁਣ ਦਾਸ ਕਮੀਰ, ਇੱਥੇ ਪਾਠ ਮੰਮੇ ਨਾਲੇ, ਕਈ ਵਾਰ ਹੁੰਦਾ ਵੀ ਬਾਬੇ ਨੂੰ ਭੁੱਲ ਗਿਆ, ਖੈਰ ਗਲਤ ਪੜ ਰਿਹਾ। ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸ਼ੀ, ਕਦੀ ਨਾ ਖਤਮ ਹੋਣ ਵਾਲਾ ਰਾਜ, ਅਬਚਲ ਰਾਜ ਮੈਨੂੰ ਹੁਣ ਪ੍ਰਾਪਤ ਹੋ ਗਿਆ। ਇਹ ਗੁਰੂ ਸਵਾਰੀ ਸਾਧ ਸੰਗਤ ਜੀ 11ਵਾਂ ਬੰਦ ਹੈ। ਸੋ ਅਗਲਾ ਜਿਹੜਾ, ਵਵੈ ਵਾਰੀ ਆਈ ਮੂੜੇ ਵਾਸ ਦਿਓ ਤੁਧ ਵਿਸਰਿਆ, ਇਹ ਕ੍ਰਮ ਵਾਰ ਆਪਾਂ ਗੁਰੂ ਕਿਰਪਾ ਸਦਕਾ, ਆਪ ਸੰਗਤ ਦੀ ਅਸੀਸ ਸਦਕਾ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਵਾਰੀ ਵਾਰੀ ਵਿਚਾਰਦੇ ਰਹਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਕਥਾ ਨਾਲ ਜੋੜਨਾ ਕੀਤਾ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨਗੇ। ਕੀਰਤਨ ਸਰਵਣ ਕਰਕੇ ਆਪਣਾ ਜਨਮ ਸਫਲਾ ਬਣਾਉਣਾ ਕਰੀਏ। ਗੁਰੂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਮੈਨੂੰ ਪਤਾ ਹੈ ਰਾਗ ਨੂੰ ਸਮਝਣਾ ਵੀ ਥੋੜ੍ਹਾ ਜਿਹਾ ਔਖਾ ਹੈ ਅਤੇ ਗਾਉਣਾ ਵੀ ਥੋੜ੍ਹਾ ਜਿਹਾ ਔਖਾ ਹੈ, ਪਰ ਜੇ ਤੁਸੀਂ ਪਿਆਰ ਨਾਲ ਰਾਗ ਨੂੰ ਸਮਝਣ ਦਾ ਯਤਨ ਕਰੋਗੇ, ਸਰਵਣ ਕਰੋਗੇ, ਫਿਰ ਤੁਹਾਨੂੰ ਬਹੁਤ ਆਨੰਦ ਆਵੇਗਾ। ਫਿਰ ਤੁਸੀਂ ਸੋਚਣਾ ਵੀ ਰਾਗ ਵਰਗੀ ਕੋਈ ਹੋਰ ਸ਼ੈ ਨਹੀਂ, ਜਿੰਨਾ ਆਨੰਦ ਰਾਗ ਵਿੱਚ ਹੈ ਉਹਨਾਂ ਰੀਤਾਂ ਵਿੱਚ ਨਹੀਂ। ਪਰ ਮੈਨੂੰ ਪਤਾ ਵੀ ਰੀਤਾਂ ਗਾਉਣੀਆਂ ਸੌਖੀਆਂ ਹਨ, ਰਾਗ ਗਾਉਣੇ ਔਖੇ ਹਨ। ਇਸੇ ਵਾਸਤੇ ਸਾਡੇ ਬਹੁਤੇ ਵੀਰ ਮੇਰੇ ਰਾਗੀ ਸਿੰਘ ਸੌਖਾ ਸੌਖਾ ਜਿਹਾ ਕੰਮ ਲੱਭਦੇ ਵੀ ਚਲੋ, ਨਾ ਹੀ ਬਹੁਤੀ ਮਿਹਨਤ ਕਰਨ ਦੀ ਲੋੜ ਅਤੇ ਨਾ ਬਹੁਤਾ, ਸੰਗਤ ਵੀ ਉਸ ਤਰ੍ਹਾਂ ਦਾ ਸੁਭਾਅ ਬਣ ਗਿਆ ਅਤੇ ਇਸ ਕਰਕੇ ਰਾਗਾਂ ਤੋਂ ਅਸੀਂ ਪਰਾਂ ਹੋ ਗਏ। ਪਰ ਸਤਿਗੁਰੂ ਜੀ ਨੇ ਸਾਰੀ ਬਾਣੀ ਰਾਗਬੱਧ ਕੀਤੀ ਹੈ, 31 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਬੜੇ ਰਾਗ ਹਨ, ਇਹ ਮਿਸ਼ਰਤ ਰਾਗ ਹੈ ਕਲਿਆਣ ਭੋਪਾਲੀ, ਇਸ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਅਤੇ ਆਪਾਂ ਵੀ ਕੋਸ਼ਿਸ਼ ਕੀਤੀ ਚਲੋ ਇਸੇ ਰਾਗ 'ਚ ਹੀ ਗਾ ਲਈਏ। ਕਈ ਵਾਰ ਥੋੜ੍ਹਾ ਜਿਹਾ ਤੁਸੀਂ ਐਫਰਟ ਕਰੋ ਤਾਂ ਤੁਹਾਨੂੰ ਇਸ ਗੱਲ ਦੀ ਸਮਝ ਲੱਗਣ ਲੱਗ ਜਾਂਦੀ ਹੈ ਕਿ ਰਾਗ ਵਿੱਚ ਮਿਠਾਸ ਕਿੰਨੀ ਹੈ, ਰਾਗ ਵਿੱਚ ਆਨੰਦ ਕਿੰਨਾ ਹੈ। ਹਾਂ, ਜਿਹੜਾ ਵੱਡਾ ਖਿਆਲ ਹੁੰਦਾ ਹੈ ਕੋਈ ਵਿਲੰਬਤ, ਜਿਸ ਤਰ੍ਹਾਂ ਚਾਰ ਤਾਲ ਹੈ, ਧਮਾਰ ਤਾਲ ਹੈ, ਮੱਤ ਤਾਲ ਹੈ, ਜੈ ਤਾਲ ਹੈ, ਵੱਡੇ ਵੱਡੇ ਖਿਆਲ ਹਨ ਜਿਹੜੇ ਮੈਂ ਛੇੜਦਾ ਹੀ ਨਹੀਂ ਕਿਉਂਕਿ ਮੈਨੂੰ ਪਤਾ ਤੁਹਾਡੀ ਸਮਝ 'ਚ ਵੀ ਨਹੀਂ ਆਉਣੇ ਅਤੇ ਫਿਰ ਤੁਹਾਨੂੰ ਆਨੰਦ ਵੀ ਨਹੀਂ ਆਉਣਾ। ਵੱਡੀਆਂ ਤਾਲਾਂ ਵਿੱਚ ਗਾਉਣ ਲੱਗਿਆਂ ਥੋੜ੍ਹਾ ਜਿਹਾ ਵੰਡ ਜਿਹੜੀ ਹੈ ਗੁਰਬਾਣੀ ਦੀ ਬੜੀ ਦੂਰ ਦੂਰ ਚਲੀ ਜਾਂਦੀ ਹੈ, ਕਈ ਵਾਰ ਸ਼ਬਦਾਂ ਦੀ ਬਣਤਰ ਜਿਹੜੀ ਹੈ ਉਹ ਵੀ ਵਿਖੜ ਹੋ ਜਾਂਦੀ ਹੈ, ਸਮਝ 'ਚ ਨਹੀਂ ਆਉਂਦੀ ਛੇਤੀ ਛੇਤੀ, ਕਿਉਂਕਿ ਮੈਂ ਡੈਲਟੇ ਸਰੀ ਅਸੀਂ ਇਸ ਵਾਰੀ 31 ਰਾਗ ਮਿਸ਼ਰਤ ਗਾਏ ਸਨ। ਪਿਛਲੇ ਸਾਲ ਅਸੀਂ 31 ਰਾਗ ਸ਼ੁੱਧ ਗਾਇਨ ਕੀਤੇ ਸਨ ਅਤੇ ਇਸ ਵਾਰੀ ਅਸੀਂ ਮਿਸ਼ਰਤ ਰਾਗ 31 ਗਾਇਨ ਕੀਤੇ ਅਤੇ ਮੈਨੂੰ ਮੈਨੇਜਰ ਹਰਜੀਤ ਸਿੰਘ ਨੇ ਕਿਹਾ, ਕਹਿਣ ਲੱਗਾ ਵੀ ਭਾਈ ਸਾਹਿਬ ਮੈਨੂੰ ਤਾਂ ਹਰਜੋਤ ਸਿੰਘ ਜ਼ਖਮੀ ਹੋਣੀ ਜਦੋਂ ਗਾਉਂਦੇ ਹਨ ਨਾ, ਮੈਨੂੰ ਸਮਝ ਨਹੀਂ ਲੱਗਦੀ ਆਪ ਨੂੰ ਅਤੇ ਸੰਗਤ ਨੂੰ ਕੀ ਸਮਝ ਲੱਗੇਗੀ, ਕਿਉਂਕਿ ਜਦੋਂ ਤੁਸੀਂ ਵੱਡੇ ਖਿਆਲਾਂ ਵਿੱਚ ਗਾਓ ਤਾਂ ਫਿਰ ਔਖਾ ਹੈ ਥੋੜ੍ਹਾ ਜਿਹਾ। ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਵੀ ਜਦੋਂ ਤਾਲ ਵਿਲੰਬਤ ਖਿਆਲ ਦਾ ਹੋਵੇ ਫਿਰ ਥੋੜ੍ਹੀ ਜਿਹੀ ਵੰਡ ਦੂਰ ਦੂਰ ਹੋ ਜਾਂਦੀ ਅੱਖਰਾਂ ਦੀ, ਇਸ ਵਾਸਤੇ ਸਮਝ ਨਹੀਂ ਲੱਗਦੀ। ਉਹ ਕਹਿੰਦੇ ਅੱਧਾ ਸ਼ਬਦ ਲੰਘ ਜਾਂਦਾ, ਫਿਰ ਜਾ ਕੇ ਡਿਸਪਲੇ ਕਰੀਦਾ, ਪਤਾ ਫਿਰ ਲੱਗਦਾ ਵੀ ਸ਼ਬਦ ਕਿਹੜਾ ਸੀ, ਸ਼ਬਦ ਹੀ ਨਹੀਂ ਪਤਾ ਲੱਗਦਾ। ਸੋ ਇਸ ਵਾਸਤੇ ਕਈ ਵਾਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਪਰ ਆਪਾਂ ਸਖੈਨ ਸਖੈਨ ਜਿਹਾ ਜਿਹੜਾ ਢੰਗ ਹੈ ਉਹ ਅਪਣਾਇਆ ਹੈ, ਉਸ ਨਾਲ ਆਪਾਂ ਗੁਰੂ ਕੀ ਕੀਰਤੀ ਕਰਦੇ ਹਾਂ। ਸੋ ਇਸ ਵਾਸਤੇ ਤੁਸੀਂ ਕਿਰਪਾ ਕਰਿਆ ਕਰੋ, ਨਾਲ ਨਾਲ ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰਿਆ ਕਰੋ, ਤੁਹਾਨੂੰ ਸਮਝ ਵੀ ਆਵੇਗੀ, ਤੁਹਾਨੂੰ ਗਾਉਣ ਦਾ ਸੁਭਾਅ ਵੀ ਬਣ ਜਾਵੇਗਾ। ਵੈਸੇ ਮੈਂ ਵੇਖ ਰਿਹਾ ਵੀ ਭੈਣਾਂ ਕਾਫੀ ਉੱਦਮ ਕਰਦੀਆਂ ਹਨ, ਨਹੀਂ ਤਾਂ ਬੜਾ ਸੰਕੋਚ ਹੈ ਸਤਸੰਗਤ, ਕਈ ਵਾਰ ਕਹਿਣਾ ਪੈਂਦਾ ਵਾਰ ਵਾਰ ਵੀ ਸਾਰੀ ਸੰਗਤ ਜੱਪੀ ਹੈ, ਕੋਈ ਨਹੀਂ ਜੱਪਦਾ ਸਾਰੇ ਹੁੰਦੀ, ਇੱਥੋਂ ਤੱਕ ਕਿ ਕਈਆਂ ਥਾਵਾਂ 'ਤੇ ਫਤਿਹ ਬੁਲਾਉਣੀ ਹੋਵੇ ਤਾਂ ਉਹਦੀ ਥੱਲੇ ਨੂੰ ਪਾ ਲੈਂਦੇ ਵੀ ਫਤਿਹ ਦੀ ਆਵਾਜ਼ ਕਿਧਰੇ ਸਟੇਜ ਤੱਕ ਨਾ ਪਹੁੰਚ ਜਾਵੇ, ਫਤਿਹ ਦਾ ਵੀ ਜਵਾਬ ਫਤਿਹ 'ਚ ਨਹੀਂ ਦਿੰਦੇ। ਇਸ ਤਰ੍ਹਾਂ ਦੇ ਗੁਰਮੁਖ ਵੀ ਹਨ, ਪਰ ਨਹੀਂ ਸਤਸੰਗਤ ਇਹ ਗੁਰਬਾਣੀ ਹੈ, ਗੁਰੂ ਕੀ ਕੀਰਤੀ ਹੈ, ਇਹਦਾ ਅਸਲ ਵਿੱਚ ਇਹ ਸਾਡੇ ਜੀਵਨ ਦਾ ਆਧਾਰ ਹੈ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਮਨੁੱਖ ਦਾ ਜੀਵਨ ਦਾ ਆਧਾਰ ਹੈ ਗੁਰਬਾਣੀ ਅਤੇ ਗੁਰਬਾਣੀ ਨਾਲ ਮਨੁੱਖ ਨੂੰ ਸਦਾ ਜੁੜੇ ਰਹਿਣਾ ਚਾਹੀਦਾ ਹੈ। ਅਤੇ ਜੇ ਸਦਾ ਨਾ ਜੁੜਿਆ ਜਾਵੇ, ਬਹੁਤਾ ਸਮਾਂ ਨਾ ਜੁੜਿਆ ਜਾਵੇ, ਜਦੋਂ ਗੁਰੂ ਦੀ ਸੰਗਤ ਵਿੱਚ ਬੈਠੋ ਉਦੋਂ 'ਤੇ ਜੁੜ ਜਾਓ, ਉਦੋਂ 'ਤੇ ਕੋਸ਼ਿਸ਼ ਕਰੋ। ਜੇ ਗਾਵਾਂਗੇ, ਪੜ੍ਹਾਂਗੇ, ਸੁਣਾਂਗੇ ਤਾਂ ਹੀ ਸਾਡੇ ਅੰਦਰ ਜਾਵੇਗੀ, ਤਾਂ ਹੀ ਸਾਨੂੰ ਜੀਵਨ ਦੀ ਸੇਧ ਮਿਲੇਗੀ, ਤਾਂ ਹੀ ਸਾਡੇ ਜੀਵਨ 'ਚ ਤਬਦੀਲੀ ਆਵੇਗੀ, ਤਾਂ ਹੀ ਸਾਨੂੰ ਪਤਾ ਲੱਗੇਗਾ ਸਾਡਾ ਸੁਭਾਅ ਬਣੇਗਾ। ਥੋੜ੍ਹਾ ਥੋੜ੍ਹਾ ਕਰਕੇ ਮਨੁੱਖ ਜਦੋਂ ਅਭਿਆਸ ਕਰਦਾ ਹੈ ਫਿਰ ਸਮਾਂ ਵੱਧਦਾ ਜਾਂਦਾ ਹੈ। ਸੋ ਇਸ ਵਾਸਤੇ ਨਾਲ ਨਾਲ ਕਿਰਪਾ ਕਰਿਆ ਕਰੋ, ਆਓ ਆਪਾਂ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਹਾਂ। ਜਗਦੀਸ਼ਰ ਚਰਨ ਸਰਨ ਜੋ ਆਏ, ਇਹ ਜਨ ਭਵ ਨਿਤ ਪਾਰ ਪਰੇ, ਜਿਹੜਾ ਉਸ ਜਗਦੀਸ਼ਰ ਦੀ, ਉਸ ਵਾਹਿਗੁਰੂ ਦੀ, ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਪਾਰ ਪੈ ਜਾਂਦਾ ਹੈ, ਉਹਦਾ ਉਧਾਰ ਹੋ ਜਾਂਦਾ ਹੈ।
ਤੇ ਇਸ ਵਾਸਤੇ ਅਸੀਂ ਗੁਰੂ ਦੀ ਚਰਨ ਸ਼ਰਨ ਵਿੱਚ ਆਇਆ ਕਰੀਏ, ਸਤਿਗੁਰੂ ਜੀ ਪਾਸੋਂ ਨਾਮ ਦੀ ਦਾਤ ਮੰਗਿਆ ਕਰੀਏ, ਆਪਣਾ ਜੀਵਨ ਸਫਲ ਬਣਾਈਏ।

ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇ ਧਾਏ, ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ

ਖਾਲਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਜਿਸਨੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ

ਬਹੁਦਿਆ ਹੋਇਆ ਫੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਆਪ ਜੀ ਦਾ ਸੀਧ ਪ੍ਰਸ਼ਾਦ ਜਿਉ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾ ਹੋ ਅੜਾ ਤੂੰ ਅੜਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਾਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਾਵਣ ਚਵਰੋ ਕਰੇ। ਸਗਲ ਬਨ ਰਾਏ ਫੂਲਨ ਤੇ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹੈ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

काश की तरुणा करण मीडियम आगे।

haciendo el

Guru, I Guru, I Guru, I Guru, I Guru, I Guru.

Guru.

Guru. Guru. Guru. Guru. Guru.

Guru, I, Guru, I, Guru, I, Guru, I, Guru, I, Guru, I, Guru, I, Guru, I, Guru, I, Guru.

Guru, I, Guru, I, Guru, I, Guru, I, Guru.

Guru, Vai, Guru, Vai, Guru, Vai, Guru, Vai.

Guru, Vah, Guru, Vah, Guru, Vah, Guru, Vah, Guru, Vah, Guru, Vah, Guru.

Guru, I, Guru, I, Guru, I, Guru.

Guru.

Guru. Guru. Guru. Guru. Guru.

ਆਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਮਹਾਂ ਦਿਵਸ ਮੂਰਤ ਭਲੇ ਜਿਸ

ਸਿਮਰਨ ਤਿਨ ਪਾਇਆ ਸਲੋਕ। ਦੀਨ ਦਰ ਦੁਖ ਭੰਜਨਾ ਘਟ ਘਟ ਨਾਥਿਆ ਨਾਥ, ਸਰਨ ਤੁਮਾਰੀ ਆਇਓ ਡਾਰ ਕੇ ਪ੍ਰਭਸਾਤ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨੁਗ ਪੁਨਃ ਚਰਨ ਕਰਤ ਨਹੀਂ, ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਗਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਦ ਨਾ ਪਰੈ, ਹਰਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖਨਾ ਬੁਝਾਵੈ, ਹਰਕਾ ਨਾਮ ਜਪਤ ਆਗਾਵੈ। ਜੇ ਮਾਰਗ ਇਹ ਜਾਵਤ ਅਕੇਲਾ, ਤੈ ਹਰ ਨਾਮ ਸੰਹੋਤ ਸੁਹਿਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਗਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਘਨ ਜਾਏ ਸੰਘਾਰੇ, ਹਰਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲ ਕਬੂ ਨਾ ਧੋਵੈ, ਹਰਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਗ ਸੰਗ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰਕਾ ਨਾਮ ਊਹਾਂ ਸੰਗ ਤੋਸਾ। ਜੇ ਪੈਡੇ ਮਹਾਂ ਅੰਧ ਗੁਬਾਰਾ, ਹਰਕਾ ਨਾਮ ਸੰਗ ਉਜੀਆ। ਰਾਜਾ ਪੰਥ ਤੇਰਾ ਕੋ ਨਾ ਸਿੰਘਾਨੂੰ, ਹਰਕਾ ਨਾਮ ਤੈ ਨਾਲ ਬਸ਼ਾਨੂੰ।

ਆਮਰਥ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰਗਾ ਨਾਮਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਨ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਤਰ ਰੰਗ ਰਤੇ ਰੰਗ ਏਕਾਇ ਨਾਨਕ ਜਨ ਕੈ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗ ਤਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਨਵਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਵ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਵਸਾਏ ਸੰਤ ਪ੍ਰਤਾਪ ਦੁਰਤ ਸਭ ਨਸਾਏ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ

ਨਿਆਮੋ ਅਸ਼ਟਪਦੀ ਜਾਪਦਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਮੇ ਬਹੁ ਰਤਨਾ ਸਰੀਰ ਘਟਾਏ ਹਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨਾਉਖੰਡ ਪ੍ਰਿਥਵੀ ਬਿਰਾ ਜਨ ਜੀਵਾ ਮਹ ਉਦਾਸ ਪੀਸਰ ਥੀਵਾ ਅਗਨ ਮਾਏ ਹੋਮਦ ਪੁਰਾਨ ਕਨਕ ਸਭ ਹੈ ਭਰਭੂਮ ਦਾ ਨਿਵਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਧ ਸਾਧਨ ਨਿਮਖ ਨਿਮਕਰ ਸਰੀਰ ਘਟਾਵੈ ਤਾਪੀ ਹਉਮੈ ਮੈਲ ਨਾ ਜਾਵੈ ਅਰਕੇ ਨਾਮ ਸੰਸਰਗ ਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੀ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨ ਕਬਰ ਨਾ ਜਾਨ ਸੋਏ। ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਅਰਗਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁੰਦਰ ਸੁਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂੰ ਸਾਜਨ ਸਵਾਰ ਸਿੰਘਾਰਿਆ ਗਰ ਗਰਭ ਅਗਰ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਧ ਬਿਰਧ ਪਿਆ ਉਪਨ ਸਾਖ ਸੈਨ ਮੁਖ ਪਿਆ ਬੈਠ ਕਾ ਉਦੈਨ ਇਹ ਨਿਰਗੁਣ ਗੁਣ ਗਛੁਨਾ ਬੁੱਝੈ ਬਖਸ਼ ਲਿਆ ਉਥੋ ਨਾਨਕ ਸੀ ਜਾਏ ਜੇ ਪ੍ਰਸਾਦ ਧਰ ਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਬਰ ਸੰਘ ਰਚਨਾ ਐਸੇ ਦੋਗ ਮੁੜ ਅੰਧ ਵਿਆਪੇ ਨਾਨ ਕਾੜ ਲਿਓ ਪ੍ਰਭਾਪੇ ਆਦੰਤ ਜੁ ਰਾਖਨ ਹਾਰ ਤਿਸ

ਦਰਗੇ ਮਾਨ ਤਿਸੇ ਬਸਾਰੇ ਮੁਗਤ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾ ਛੋਟ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾ ਤਿਸਕਾ ਸ਼ਰਮ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਮੈਂ ਪਤਤ ਬਿਕਰਾਲ ਨਾਨਕ ਕਾਢਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਬੇਗੰਤਰ ਮਲ ਮਾਇਆ ਸ਼ਬਦ ਸੁਨਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸੁਹਾਹਾ ਗਲ ਪਾਥਰ ਕੈਸੇ ਤਰ ਯਥਾਹ ਜਾ ਕੇ ਅੰਦਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹ ਓੜ ਨਿਬਹਾਵੇ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਕਈਏ ਤੋ ਸਮਝੇ ਭੂਰਾ ਕਹਾਂ ਬਿਸਨ ਬਦ ਗਾਵੇ ਗੁੰਗ ਜਤਨ ਕਰੈ ਤੋਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਵਾਪਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾਸਿਓ ਪ੍ਰੀਤ ਬਲਵਾ ਕਹਿ ਗ੍ਰਹਿ ਭੀਤਰ ਬਸੇ ਅੰਧ ਕੇਰ ਮਾਇਆ ਰੰਗ ਰਸੈ ਦਿੜਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਈ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਵਾਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਵਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ

ਅੰਧ ਅੰਧਾਰ ਬਟਾਊ ਸਿਉ ਜੋ ਲਾਵੇ ਨੇ ਤਾ ਗੁਹਾਤਰਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬਲੈ ਲਾਈ ਮਿਥਿਆ ਤਨ ਧਨ ਗੁਣਮ ਸਬਾਇਆ ਮਿਥਿਆ ਹਾਂ ਮੈਂ ਮਮਤਾ ਮਾਇਆ ਮਿਥਿਆ ਰਾਜਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਖਰਾਲ ਮਿਥਿਆ ਰਥ ਹਸਤੀ ਆਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋਹ ਮੋ ਅਭਿਮਾਨ ਮਿਥਿਆ ਸੁਪਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀ ਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਦ ਪਾਰ ਤ੍ਰੇ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਾਰ ਉਪਕਾਰਾ ਮਿਥਿਆ ਬਾਸ ਲੇਦ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ

ਆਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਧਾਮ ਧਨ ਧਨ ਤੇ ਜਨ ਜੇਕਰ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਉ ਅਰਹਿ ਤਬਰ ਕ ਸ਼ਬਰ ਕਮਾਵਤ ਮਨੈ ਪ੍ਰੀਤ ਮੁਖੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਗਾਹੂ ਭੀਨ ਅਬਰ ਵਿਦੇਸੇ ਆਪ ਨਾ ਕਰੇ ਆਪਦ ਜਾਪਦ ਜਨਮੈ ਮਰਾ ਜਿਸਕੇ ਅੰਦਰ ਬਸੇ ਅੰਦਰ ਅੰਕਾਰ ਤਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਹੁਨ ਜਨ ਚਰਨ ਬਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਅਪਨਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਬਦ ਕਿਸੇ ਬੁਝਾਵਤ ਨੇਰਾ।

ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧਕ ਸੰਗ ਮੁਖੂ ਜਲੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕਹਿ ਸੰਗ ਮਿਟਾ ਅਭਿਮਾਨ, ਸਾਧ ਕਹਿ ਸੰਗ ਪ੍ਰਗਟਾ ਸੁਗਿਆਨ, ਸਾਧਕ ਸੰਗ ਪੁਜੇ ਬ੍ਰਹਮ ਨੇਰਾ, ਸਾਧ ਸੰਗ ਸਬੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਨੀ, ਸਾਧਕ ਸੰਗ ਅਗੋਚਰ ਮਿਲਾਏ, ਸਾਧਕ ਸੰਗ ਸਦਾ ਪ੍ਰਫੁਲਾਏ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਵੇ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਖਤਮ ਹੁਣ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਦੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਾ ਮੀਤ, ਸਾਧੂ ਕਹਿ ਸੰਗ ਮਹਾਂ ਪ੍ਰਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬਿੰਗਾ ਪੈਰ, ਸਾਧਕ ਸੰਗ ਨਾਹੀ ਗੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜੇ ਸਭਿਆ ਬਾਪੇ ਜਾਨੇ, ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ, ਸਾਧਕ ਸੰਗ ਨਾ ਗਭੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਡਾਹੈ, ਸਾਧੂ ਕਹਿ ਸੰਗ ਅਜਾਰੂ ਸਹੈ, ਸਾਧਕ ਸੰਗ ਬਸੇ ਤਾਨੂ ਚੈ, ਸਾਧੂ ਕਹਿ ਸੰਗ ਮਹਿਲ ਬਹੁ ਚਾਹੈ, ਸਾਧਕ ਸੰਗ ਦ੍ਰਿੜੈ ਸਦ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਗੁਰਬਾਨ, ਸਾਧਕ ਸੰਗ ਸਭ ਗੁਰ ਉਧਾਰੈ, ਸਾਧ ਸੰਗ ਸਾਜਨ ਮੀਤ ਗੁਟੰਬ ਨਿਸਥਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਸਤੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਸ਼ਕਾਲ, ਦਰਸ਼ਨ ਭੇਟ ਤੋਤ ਨਿਹਾਲ, ਸਾਧਕ ਸੰਗ ਕਲੁਕਤ ਹਰਾਏ, ਸਾਧਕ ਸੰਗ ਨਰਕ ਪੁਰ ਹਰਾਏ, ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਵਿਚਰਤ ਰਮੇਲਾ, ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ, ਸਾਧ ਰਥ ਬਸੈ ਨਾਨਕ ਉਦਰੈ, ਸਾਧ ਸੁੰਦਰ ਸਾਹਿ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰ ਪਰ ਨਿਸਤਰਾਏ, ਸਾਧਕ ਸੰਗ ਲੱਗੈ ਬੜਾ ਮੀਠਾ, ਸਾਧੂ ਕਹਿ ਸੰਘ ਘਟ ਗਿਆ ਡੀਠਾ, ਸਾਧ ਸੰਗ ਭਜਾ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ

ਮੁਸ਼ ਤੇ ਮੁੱਛੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਮਰਨ ਪੇਖਾ ਏਕਸ ਬਿਨ ਕੋਹੇ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਲੋਕ ਔਰ ਧਾਰੈ ਜਵੰਤਰ ਨਾਮ ਸਰਮੈ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕ ਆਪਰਸ ਸਗਲ ਨਿਸ ਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਬ੍ਰੀਤ ਨਿਰੰਜਨ ਦਰਸ ਪਾਰਥਿਰ ਰੂਪਨਾ ਵੇਖੈ ਨੇਤਰ ਸਾਧਗੀ ਟਹਿਲ ਸੰਸੰਗੇਤ ਕਰਨਾ ਸੁਨੇ ਗਾਹੂ ਕੇ ਨਿੰਦਾ ਸਭ ਤੇ ਜਾਣੇ ਆਪ ਸੁਖ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਠਰਾਏ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੋਟ ਮਧੇ ਕੋ ਐਸਾ ਅਪਰਸ ਮੈਸਨੋ ਸੋ ਜਿਸ ਉਪਰ ਸੁਪ੍ਰਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨੇ ਕਰਮ ਦਿਸ ਵੈਸ਼ਨੋ ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਦ ਕਿਰਪਾਲਾ ਦ੍ਰਿੜੇ ਵਰੇ ਨਾਮ ਜਪਾਵੇ ਨਾਨਕ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤਕਾਰੰ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਖੋਬੈ ਤਿਸ ਭਗਵਤੀ ਕੀ ਮਤ ਉਤਮ ਹੋਏ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਰ ਅਰਪੈ ਬਿਸ਼ਨ ਪ੍ਰੀਤ ਹਲਕੇ ਚਰਨ ਹਿਰਦਾਏ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੁਧ ਹੈ ਰਾਮ ਨਾਮ ਸਾਰਸ ਬੀਬਾ ਉਸ ਪੰਡਿਤ ਕੇ ਉਪਦੇਸ਼ ਜਗ ਜੀਵਾਏ ਹਰ ਕੀ ਕਥਾ ਹਿਰਦੇ ਵਸਾਵਾਏ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਰਤ ਬੁੱਝੈ ਮੂਲ ਸੁਖਮ ਮੈਂ ਜਾਣੇ ਅਸੂਲ ਚਾਹਵਰ ਨਾ ਕੋ ਦੇ ਉਪਦੇਸ਼ ਨਾਨੂ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਹਵਰ ਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾ ਸੰਗ ਪਾਵੇ ਜਨ ਖੋਏ ਕਰ ਕਿਰਪਾ ਅੰਤਰ ਉਰ ਧਾਰੇ ਪਾਸ ਪ੍ਰੇਤ ਮੁਗਤ ਪਾਤਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਨ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੋਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਦਨ ਭਾਏ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਮਾਨ ਬਨੇ ਦਾਸ ਵਾਪ ਕਿਰਪਾ ਕਰਾਏ ਤਿਸ ਦਾਸ ਸਭ ਸੋ ਜੀ ਪਰਾਏ ਸਗਲ ਸਿੰਘ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੇ ਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਹਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਕਈਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾ ਵਪੇ ਕਰਨ ਕਰਾਵਨ ਜੋ ਪ੍ਰਭਾਵਿਤ ਸਿਫਨ ਹੋ ਅਸੁਰਿਆ ਭਏ ਅੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਿਨਾਸ

ਨਾਨਕ ਰਚਨਾ ਪ੍ਰਭ ਰਚੀ ਬਾਹਬਿਦ ਅਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰੇ, ਕਈ ਕੋਟ ਕਬ ਕਾਬ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇਂ ਨਾਨਕ ਕਰਤੇ ਕਾ ਅੰਤ ਨਾ ਪਾਵੇਂ, ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਗੁੜ ਸਿੱਧ ਜਤੀ ਜੋਗੀ, ਕਈ ਗੁੜ ਰਾਜੇ ਰਸ ਭੋਗੀ, ਕਈ ਗੁੜ ਪੰਖੀ ਸਰਪ ਉਪਾਏ, ਕਈ ਗੁੜ ਪਾਥਰ ਬਿਰਖ ਨੇ ਬਜਾਏ, ਕਈ ਗੁੜ ਪਵਨ ਪਾਣੀ ਬੈ ਸੰਤਰ, ਕਈ ਗੁੜ ਦੇਸ ਭੂ ਮੰਡਲ, ਕਈ ਗੁੜ ਸਸੀਅਰ ਸੂਰ ਨਖੇਤਰ, ਕਈ ਗੁੜ ਦੇਵਦਾਨ ਇੰਦਰ ਸੇਰ ਸ਼ਤਰ, ਸਗਲ ਸਮੱਗਰੀ ਆਪਣੇ ਅਸਬੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਗੁੜ ਰਾਜਸਥਾਮ ਸਤ, ਕਈ ਗੁੜ ਵੇਦ ਪ੍ਰਾਣ ਸਿਮਰਤਰ ਸ਼ਾਸਤ, ਕਈ ਗੁੜ ਕੀਏ ਰਤਨ ਸਮੁੰਦ, ਕਈ ਗੁੜ ਨਾਨਾ ਪ੍ਰਕਾਰ ਜੰਥ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖੇ ਕਿਨਰ ਪਿਸਾਚ, ਕਈ ਗੁੜ ਭੂਤ ਪ੍ਰੇਤ ਸੁਕਰ ਬਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕਾ ਅਲਿਪਤ ਰਿਆ ਭਰਪੂਰ। ਕਈ ਗੁੜ ਪਾਤਾਲ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠਦੀ ਖਾਏ, ਕਈ ਗੁੜ ਘਾਲੇ ਥਕ ਪਾਏ, ਕਈ ਕੋਟ ਕੀਏ ਧਰਮੰਦ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭਗਾ ਹਾਥੇ। ਕਈ ਕੋਟ ਭਏ ਬੈ ਰਾਗੀ, ਰਾਮ ਨਾਮ ਸੰਗ ਤਿਲ ਲਿਵਲਾਗੀ, ਕਈ ਗੁੜ ਪ੍ਰਭ ਕੋ ਖੋ ਜਾਂਦੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਤਿਨਕੋ ਮਿਲਿਓ ਪ੍ਰਭ ਬਿਨਹਾਸ, ਕਈ ਗੁੜ ਮਾਂਗੇ ਸਤਸੰਗ ਪਾਰ ਬ੍ਰਹਮ ਦਿਲ ਲਾਗਾ ਰੰਗ, ਜਿਨ ਕੋ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਵਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਕਿੰਨੇ ਪਾਪਾ, ਪ੍ਰਭ ਤੇ ਬ੍ਰਹਮਾ ਏ ਸਮਾ, ਤਾਕਾ ਅੰਤ ਨਾ ਜਾਣੈ ਕੋਈ ਆਪੇ ਆਪ, ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਬੀਵੇ ਅਮਰ ਭਏ ਸਾ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ,

ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤ ਸੁਭਾਵੈ ਸੋਈ ਹੋ ਕਿਨਮੈ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੈ ਧਾਰਾ ਧਰ ਰਹਾਵੇ ਹੁਕਮੈ ਉਪਜੇ ਹੁਕਮ ਸਮਾਵੇ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨੰਗ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੈ ਮਾਂ ਨੂੰ ਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਭਾਕੇ ਪ੍ਰਭਾਵੈ ਤਾਂ ਪਤ ਧਾਰੇ ਆਪ ਕਰੇ ਆਪਣੇ ਵਿਚਾਰ।

ਜੋ ਤਿਸ ਭਾਵੇਂ ਸੋਈ ਕਰੇ। ਅਨ ਜਾਣਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣੇ ਆਪ ਬਚੇ, ਭਰਮੇ ਭੁੱਲਾ ਦੈ ਦਿਸਤਾਵੇ, ਨਿਮਖਮਾਏ ਚਾਰ ਗੁੰਡ ਫਿਰਿਆ ਵੈ, ਕਰ ਕਿਰਪਾ ਸਮਰੀ ਭਗਤ ਦੇ, ਨਾਨਕ ਤੇਜਨ ਨਾਮ ਮਿਲੇ। ਖਿਰ ਮੈਂ ਨੀਚ ਕੀਟ ਗਉ ਰਾਜ ਪਾਰ, ਬ੍ਰਹਮ ਗਰੀਬ ਨਿਵਾ ਜਾਗਾ, ਦੁਸ਼ਟ ਕਸ਼ੂ ਨ ਆਵੈ, ਤਿਸ ਤਤਕਾਲ ਦੈ ਦਿਸ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ, ਜਾਗੋ ਆਪਣੀ ਕਰੇ ਬਖਸੀਸ, ਤਾਕਾ ਲੇਖਨ ਗਨੇ ਜਗਦੀਸ਼, ਜੀਉ ਬਿਨ ਸਬਦ ਸਗੀਰਾਸ, ਘਟਗਟ ਪੂਰਨ ਬ੍ਰਹਮ ਵਰਗਾਸ, ਆਪਣੀ ਬਣਤਾ ਬਣਾਈ, ਨਾਨਕ ਜੀਵੈ ਦੇਖ ਵਡਾਈ।

ਵਿਚਾਰ ਕਬੂ ਊਬ ਅਗਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਧ ਕਰੈ ਬਹੁ ਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਘਿਓ ਦਰਬਾਲ ਕਬੂ ਹੋਏ ਵਹਿ ਬੜ ਰਾਜਾ ਕਬੂ ਵਿਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹਾ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿਸਾਧਕ ਮੁਖ ਗਿਆਨ ਕਬੂ ਕੀਰ ਹਸਤ ਪਤੰਗੋਏ ਜੀਆ ਅਨਵਜੋਨ ਭਰਮੈ ਭਰਮੀਆ ਨਾਨਾ ਰਬ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵਿਤ ਜੋ ਪ੍ਰਭਾਵਿਤ ਮੈਂ ਨਛਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਖੋਏ ਕਬੂ ਸਾਧ ਸੰਗਤ ਪਾਵੇ ਉਸ ਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਨ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਗ ਪਾਤੀ ਓ ਸਮਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਦ ਗਾਵੇ ਜਨਮ ਮਰੇ ਬਹੁ ਜੋਨ ਪ੍ਰਭਾਵੇ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਕਹਿ ਹਿਰਦੈ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆਗੇ ਸੁਖ ਭਾਵੈ ਧਰਮੰਤਾ ਹੋਏ ਕਰ ਕਿਰਪਾਵੈ ਤਿਰਨ ਸਮਾਨ ਕਾਸ਼ ਸੰਗਨਾ ਜਾਵੈ ਬਹੁ ਲਸ਼ਕਰ ਮਾਨੁਖ ਪ੍ਰਕਰਿਆ ਸਬਲ ਭੀਤਰ ਤੱਕ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨਮੇ ਜਾਏ ਬਸਮੰਦ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਜ ਕਰੇ ਇਕਵਾਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੂਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨੰਗ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰੇ ਅਵਤਾਰ ਅਨੰਗ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਦਾਖੀ ਨਿਰਮਲ ਸੋਏ ਚਬਲਕ ਜਾਣੇ ਮੁਝਤੇ ਕਛ ਹੋਏ ਤਪਸ ਕੋ ਸੁਖ ਨਾਹੀ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭਜੋਨ ਮੈਂ ਫਿਰਤਾ ਜਬ ਧਾਰ ਧਾਰੇ ਕੋ ਬੈਰੀ ਮੀਤ ਤਬਲਗ ਰੇਹ ਚਲ ਨਾਹੀ ਚੀਤ ਜਬਲਗ ਮੋਹ ਮਗਨ ਸੰਗ ਮਾਏ ਤਬਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਦੁਟੈ ਗੁਰਪ੍ਰਸਾਦ ਨਾਨਕ ਛੁੱਟਾ ਸਹਿਜ ਘਟੇ ਲੱਗ ਉੜਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਨਕ ਭੋਗ ਵਿਖਿਆ ਗੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਹੂ ਰਾਜੇ ਸੁਭਨ ਮਨੋਰਥ ਬ੍ਰਿਥੇ ਸਭ ਗਾਜੇ ਨਾਮ ਰੰਗ ਸਰਬਸ ਹੋਏ ਬਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਰਜਾਵ ਕਰਨ ਕਰਾਵਨ ਕਰਨੇ ਆਸ ਕੇ ਆਦਿ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ

ਛੁਟਾਇਆ ਸੰਦਗੇ ਦੁਖਨ ਸੁਖ ਸਭ ਜਾਏ ਸੰਦਗੇ ਦੁਖਨ ਨਰਕ ਮੈਂ ਪਾਏ ਸੰਦਗੇ ਦੁਖਨ ਮਤ ਹੋਏ ਮਲੀਨ ਸੰਦਗੇ ਦੁਖਨ ਸੋਭਾ ਤੇਹੀਨ ਸੰਦਗਾ ਦੁਖ ਸੰਦਗੇ ਹਤੇ ਕੋ ਰੱਖੇ ਨਾ ਗੋਏ ਸੰਦਗਾ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰਾ ਸੰਤ ਕਾ ਦੁਖਨ ਤੇ ਮੁਖ ਪਵੈ ਸੰਤਨ ਕਾ ਦੁਖਨ ਕਾਗ ਜੋਨ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ

ਸੰਭਾਵਿਤਾ ਵਏ ਵੀ ਗਤ ਪਾਹੇ ਸੰਤਗਾ ਨੰਦਕ ਮਾਤ ਤਾਈ ਸੰਤਗਾ ਨੰਦਕ ਟਿਕਨਾ ਪਾਈ ਸੰਤਗਾ ਨੰਦਕ ਮਾਤ ਹਾਰਾ ਸੰਤਗਾ ਨੰਦਕ ਪਰਮੇਸ਼ਰ ਮਾਰਾ ਸੰਤਗਾ ਨੰਦਕ ਰਾਜ ਤਹੀਨ ਸੰਤਗਾ ਨੰਦਕ ਦੁਖੀ ਆਰਤੀਨ ਸੰਤਕੇ ਨੰਦਕੋ ਸਰਵ ਰੋਗ ਸੰਤਕੇ ਨੰਦਕੋ ਸਦਾ ਵਿਯੋਗ ਸੰਤਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਭਾਵਿਤਾ ਉਸਕਾ ਵੀ ਹੋਏ ਮੋਖ ਸੰਤਗਾ ਦੁਖੀ ਸਦਾ ਆਪ ਬਹਿਤ ਸੰਤਗਾ ਦੁਖੀ ਕਿਸੇ ਕਾ ਨਹੀਂ ਬਹਿਤ ਸੰਤਗੇ ਦੁਖੀ ਕੋ ਡਾਨ ਲਾਗੇ ਸੰਤਗੇ ਦੁਖੀ ਕੋ ਸਭ ਤਿਆਗੇ।

ਕਾਹ ਸੰਗਾ ਦੁਖੀ ਕਿਤੇ ਕਾਜ ਨਾ ਬਾਹੂ ਚਾਹ ਸੰਗੇ ਦੁਖੀ ਕੁਧਿਆਨ ਭਰਮਾਈਆ ਸੰਗਾ ਦੁਖੀ ਉਜੜ ਪਾਈਆ ਸੰਗਾ ਦੁਖੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਖਾਹੇ ਸੰਗੇ ਦੁਖੀ ਕੋ ਅਵਰ ਨਾ ਰਾਖਨ ਹਾਰ ਨਾਨਕ ਸੰਭਾਵੇ ਤਾ ਲਏ ਉਭਾਰ ਸੰਗਾ ਦੁਖੀ ਇਉਂ ਬਿਲ ਰਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜ ਜੋ ਪਾਵਕ ਇੰਦਰ ਨੇ ਧਰਾਪੈ ਸੰਗਾ ਦੁਖੀ ਛੁੱਟ ਅਕੇਲਾ ਜੋ ਬਵਾੜ ਤਿਲ ਖੇਤ ਮਾਏ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿ ਸੰਗਾ

ਸਹਿ ਕਹੀਆ ਸੰਦਗਾ ਦੁਖੀ ਨਾ ਮਰੇ ਨਾ ਜੀਵਾਈਆ ਸੰਦਗਾ ਦੁਖੀ ਕੀ ਪੁੱਜੇ ਨਾ ਆਸਾ ਸੰਦਗਾ ਦੁਖੀ ਉੱਠ ਚਲੇ ਨਿਰਾਸਾ ਸੰਦਗਾ ਦੁੱਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿੱਠਾ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਗੜ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ

ਜਨਮ ਸੇ ਸਲੋਕ ਅਜੋ ਸਿਆਨ ਬਸੁਰ ਜਨ ਸਿਮਰਾਓ ਹਰ ਹਰ ਰਾਏ ਏਕਾ ਸਰਬੰਧ ਰੱਖੋ ਨਾਨਕ ਦੂਖ ਭਰਮ ਭਾਓ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸਕੇ ਦੀਆ ਰਹੇ ਅਗਾਏ ਬਾਰੁਨ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੁਆ ਮਾਨੁ ਕਹਿ ਕਿਸ਼ਨਾਈ ਹਾਥ ਤਿਸਕਾ ਹੁਕਮ ਬੂਝ ਸੁਖੋਏ ਤਿਸਕਾ ਨਾਮ ਰਾ ਕੰਠ ਪਰੋਏ ਸੇਵਾ

ਆਪ ਜਪੀਆ ਹਰ ਬਿੰਦ ਕਰ ਹਰ ਕਰਮ ਸਰਵਨਰ ਕਥਾ ਹਰ ਦਰਗੇ ਨਾਨਕ ਜਨ ਮਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਕਰੀ ਸੰਸਾਰ।

ਆਪਣਾ ਕਿਰਪਾ ਕਰਾਇ। ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸਿਜਿਆ, ਗੁਰਪ੍ਰਸਾਦ ਤਸਬ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ। ਨਾਨਕ ਸੋ ਸੁਖਮ ਸੋਈ ਅਸੂਲ, ਨਾ ਕਿ ਜਨਮੈ ਨਾ ਕਿਛ ਮਰਾਇ, ਆਪਣਾ ਚਲਤ ਆਪ ਹੀ ਕਰਾਇ। ਆਮਨ ਜਾਮਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ, ਸਭ ਸ੍ਰਿਸ਼ਟਿਆ ਪੇ ਆਪ ਸਗਲ ਮੈਂ ਆਪ ਅਨਕ ਰੋਈ ਅਨਕ ਜੁਗਤ ਰਾਜ ਥਾਪ ਥਾਪ। ਅਵਿਨਾਸ਼ੀ ਨਾਹੀਂ ਕਿਛ ਖੰਡ, ਧਾਰਨ ਧਾਰ ਰਿਓ ਬ੍ਰਹਿਮੰਡ ਅਲਖ, ਅਭੇ ਪੁਰਖ ਪ੍ਰਤਾਪ ਆਪ ਜਪਾਇਤਾ, ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ, ਸਗਲ ਸੰਸਾਰ ਦਰੇ ਤਨਮੰਤ। ਪ੍ਰਭ ਕੇ ਸੇਵਕ ਸਗਲ ਉਧਾਰ, ਪ੍ਰਭ ਕੇ ਸੇਵਕ ਦੂਖ ਬਿਸਾਰ, ਨਾ ਪੇ ਮੇਲ ਲਏ ਕਿਰਪਾਲ, ਗੁਰਗਾ ਸ਼ਬਦ ਜਪ ਹੈ ਨਿਹਾਲ। ਉਨਕੀ ਸੇਵਾ ਸੋਈ ਲਾਗੇ ਸੁਨੂੰ, ਕਿਰਪਾ ਕਰੇ ਬਟ ਭਾਗੇ ਨਾਮ, ਜਬ ਦਪਾ ਮੈਂ ਬਿਸਰਾਮ, ਨਾਨਕ ਤਿਨ ਪ੍ਰਖੋ ਊਤਮ ਕਰਮਾਨ। ਜੋ ਕਿਛ ਕਰਾ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋਏ, ਕਰਨੇ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਅਭਜੈਤ ਸਮਾਏ ਸਮਾ।

ਰਾਸ਼ਟਰਪਤੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਦਸੇ ਬਿਰਥਾ ਕੋਈ ਨਾ ਹੇਰੇ ਮਨ ਮੇਰੇ ਸਦਾ ਹਰ ਜਾਪ ਵਿਨਾਸੀ ਬਿਰਭਿਆ ਪੇ ਆਪ ਆਪਨ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਛੈ ਕੋਏ ਤਸਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਬ ਏ ਕਰ ਨਾਮ ਰੂਬਨ ਤੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੁਹ ਹੈ ਧਰਮੰਤਾ ਹੋਏ ਕਿਆ ਗੋ ਕਰਬੈ

ਜਮੰਦਰ ਗੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮੰਨਿਆ ਸਮਨ ਜੋ ਪਾ ਖਾਂਡਨਾ ਵਿਚਾਰ ਸਾਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾਏ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾ ਜੋ ਮਹਾਂ ਧਿਆਨ ਮੇ ਮਾਰਗ ਪਾਪ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਵਾਂਛੋ ਧੂਰ ਨਾਨਕ ਕੀ ਅਰਲੋਚਾ ਪੂਰ ਮਨ ਮੂਰਖ ਕਾਏ ਬਿਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਆ ਦੁਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਤਸੈ ਚਿਤਾਰ ਜੋ ਕੁਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਬਾਹੇ ਨਾਨਕ ਪਸ ਇੱਥੀ ਕਰ ਜਾਹੇ ਜਿਸ ਵਕਰ ਕੋ ਲੈ ਅੰਤ

ਚਰਨ ਸਾਧਗੇ ਧੋਏ ਧੋਏ ਫਿਰ ਪੀਰ ਸਾਧੂ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੇ ਅੰਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀਵਾਲਣ ਹਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਗੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲੈਣਾ ਪਾਹੇ ਸਭ ਕੀ ਤਿਸਕਾ ਉਹ ਕਰਨੇ ਜੋਗ ਤਿਸ ਬਿੰਦੂ ਸਰਵਾ ਨਾ ਹੋਗ ਜਪ ਜਨ ਸਦਾ।

ਭਿੰਨ ਸਹੇ ਬੁਝਾਏ ਨਾਨਕਾ ਸੁਭਾਅ ਸੁਪ੍ਰਸੰਨ ਅਸ਼ਟਪਦੀ ਅਭਿਨਾਸੀ ਪਰ ਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸੈ ਪਰਾ ਨਾ ਹੀ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਇਆ ਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ

ਹੋਰ ਅਨੰਦਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਵੀ ਸਰਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਸਪੁਰਖਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੁਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇਂ ਸੇ ਤੇ ਹੁਣ ਮੈਂ ਜਾ ਕੋ ਭਰਮਾਏ ਜਨਮ ਮਰਾ ਫਿਰ ਆਵੈ ਜਾਏ ਊਚ ਨੀਚ ਤਿਸਕੇ ਆਸਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰ ਇੱਕ ਰੰਗ ਨਾਨਾ ਬਿਦਗਿਨੋ ਵਿਸਥਾਰ ਪ੍ਰਭ ਬਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਰ ਮਾਹੇ ਪੂਰ ਪੂਰਨ ਸਮਠਾਏ ਨਾਨਾ ਬਿਦਗਰ ਬਣਤ ਬਣਾਈ ਆਪਣੀ ਕੀਮਤ ਆ ਪੈ ਪਾਈ ਸਭ ਘੱਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਖਰਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਨਾਮ ਕੇ ਸੰਗ ਉਤਰੇ ਸੁਨ ਸ੍ਰਵਨ ਕਰ ਕਿਰਪਾ ਸਭਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾ ਕੇ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਵਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਿਕਰਣੀ ਨਿਰਮਲ ਨਿਰਮਲ ਸਿਵ ਜਾਏ ਤਿਸੇ ਸਭ ਭਲੀ ਸਤਨਾਮ ਪ੍ਰਭਕਾ ਸੁਖਦਾਈ ਵਿਸ਼ਵਾਸ ਸਤਨਾਨ ਗੁਰ ਤੇ ਭਾਈ ਸਤ ਭਜਨ ਸਾਧੂ ਉਪਦੇਸ਼ ਸਤਿ ਜਨ ਜਾਗਾ ਹਿਰਦੈ ਪ੍ਰਵੇਸ਼ ਸਤ ਨਿਰਤ ਬੁੱਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਅਪਨਿਮਿਤ ਗਤ ਜਿਸ ਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਭਾਵੇ ਸੋ ਬਿਰਤੀ ਆ ਵਿਸਮਨ ਵਿਸਮਨ ਵਿਸਮ ਪਏ ਵਿਸਮਾ ਜਨ ਬੁੱਝੇ ਬੁੱਝਾ ਤਿਸ ਆਇਆ ਸਵਾਦ ਪ੍ਰਭਗੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਹ ਦਾਤੇ ਦੁੱਖ ਕੱਟਨਹਾਰ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋਵਟ ਭਾਗੀ ਜਨ ਕੈ ਸੰਗ ਏਕ ਲਿਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵਾ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਾ ਸੇਵਦਾਰ ਦਰਸ਼ਨ ਸਾਧ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁੱਝਣਹਾਰ ਕੋ ਸਾ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾ ਸੁਰ ਬਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਮਨ ਪ੍ਰਗਟਾਇਆ ਪੈਥੇ ਨਿਰਭੋਏ ਵਸਾਨਾ ਸਿਵ ਜਾ ਤਸਮਾਏ ਸਮਾਨਾ ਵਸਤ ਮਾਏ ਨੇ ਵਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ ਬੁੱਝੇ ਬੁੱਝਣਾਰ ਵਿਵੇਕ ਨਾਰਾਇਣ ਮੇਰੇ ਨਾਨਕ ਏਕ ਠਾਕੁਰ ਕਾ ਸੇਵਕ ਆ ਗਿਆ ਗਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰ ਪਾਲਣਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸੰਭਾਰੇ ਆਪਣੇ ਜਨਕਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਰਾਖੇ ਤਾਂ ਕੀ ਗਤਵਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਆਓ ਕੋ ਨਾ ਬਹੁਚੇ ਪ੍ਰਭ ਕੇ ਸੇਵਕ ਪੂਛਤੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਤਿਸ ਪ੍ਰਗਟਾਇਆ ਨੇਕੀ ਕੀ ਰੇ ਮੈਂ ਕਰ ਰਾਖੇ ਬਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਧਨਾ ਕਾਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਾਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤੰਤਰ ਪਿਆਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ਵ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨਕਾਏ ਸਦਕਾਮ ਬੋਲੋ ਜਾਜੇ ਬਾਦਨ ਰਾਤ ਪ੍ਰਪਨੇ ਜਨ ਕਿੰਨੀ ਦਾਤ ਕਰੇ ਭਗਤਾਤਮ ਕਹਿ ਚਾਏ ਪ੍ਰਪਨੇ ਸਿਉਂ ਰਹੇ ਸਮਾਏ ਪ੍ਰਭ ਆਪਣੇ ਸਿਉਂ ਰਹੇ ਸਮਾਏ ਜੋ ਹੋਵਾ ਹੋਵੋ ਸੋ ਜਾਣੇ ਪ੍ਰਪਨੇ ਗਾਓ ਕੰ ਪਛਾਣੇ ਤਿਸਕੀ ਵਹਿਮਾ ਕੌਣ ਬਖਾਨਾ ਤਿਸਕਾ ਗੁਣ ਗਾਇਕ ਨਾ ਜਾਣੋ ਆਠ ਪਰ ਪ੍ਰਭਸੇ ਸੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਉਡਲੇ ਮਨ ਤਨ ਆਪਣਾ ਤਿੰਨ ਜਨ ਦੇਹ ਜਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਯਾਲ ਸੇਖੀ ਗੁਰ ਦੁਰਮਤ ਮਲ ਹਰਾਇ ਗੁਰਬਚਨੀ ਹਰ ਨਾਮ ਚਰਾਇ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੇ ਸਤਿਗੁਰ ਸਿੱਖ ਹਾਲਤ ਪਾਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀਏ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਾਹ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਗੋ ਕਰ ਕਾ ਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵਿਚਾ ਸਤਿਗੁਰ ਕੈ ਪਾਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕੰਮ ਤਿਸਕੋ ਬਰਾਬ ਸੁਆਮੀ ਅਪਰੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੇ ਸੋ ਸਤਿਗੁਰ ਜ਼ਿਰਦੇ ਹਰ ਨਾਮਨ ਕਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਵੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋਖਾਤਮ ਪਤਿਆਨੇ ਪੂਰਾ ਗੁਰ ਅਖਿਓ ਜਾਗਾ ਮੰਤਰ ਅੰਮ੍ਰਿਤ ਇਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਹਿ ਮਿਲਾਏ ਜਿਵਾ ਏਕ ਉਸਤ ਅਨੇਕ ਸਤਿਪੁਰ ਪੂਰਨ ਵਿਵੇਕ ਕਹੋ ਬੋਲਾ ਪਾਉਚਤ ਪ੍ਰਾਣੀ ਅਗਾਮਾ ਗੋਚਰ ਪਰਾ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਨ ਹਿਰਦੇ ਸਿਮਰੇ ਸਤਿਬਲੇ ਹਾਰੀ ਸਤਿਗੁਰ ਬਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਬਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਗਾ ਨਾ ਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁੰਤਾ ਸਾਠ ਪੈਰ ਰਕਾ ਨਾਮ ਲੈ ਸਜਬ ਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਤੁਕ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਰਧ ਵਿਆਹ ਤੁਖ ਨਾਠੇ ਭਾਈ ਜਨਮ ਮਰਨ ਕੇ ਬੇਟਿਆਂ ਦੇਸੇ ਸਾਧੂ ਕੇ ਪੂਰਨ ਦੇਸੇ ਭਉ ਚੁਕਾ ਨਿਰਭੋਏ ਬਸੇ ਸਗਲ ਵਿਆਹ ਮੰਤੇ ਖਾਏ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਹ ਸੰਜਬ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਜਦ ਸਰਵਨ ਗੁਣਿਆ ਸਰਗੁਣ ਵੀ ਹੋਈ ਕਲਾ ਧਾਰਨ ਸਗਲੀ ਬਹੀ ਆਪਣੇ ਚਰਿਤ ਪਰ ਆਪ ਨੇ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾ ਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਧ ਪੋਧ ਰਵਿਆ ਰੂਪ ਰੰਗ ਭਏ ਵਰਗਾ ਸਾਧ ਕੇ ਸੰਗ ਰਚ ਰਚ ਨਾਮ ਨਿਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਟਪਦੀ ਸਮਝਣਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਬਰੂਪਾ ਸਮੀਤ ਵਿਸਾਰੋ ਚਰਨ ਕਮਲ ਰਿਤਮੈ ਉਰਧਾਰੋ ਕਰਨ ਕਾਨ ਸੋ ਪ੍ਰਭ ਸਮਰਾਤ ਦ੍ਰਿੜ ਕਰ ਗਹ ਹੋ ਨਾਮ ਅਲਬਥ ਇਹ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਥ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੱਟ ਉੜਤਾਵੇ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਂਚੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਣੀ ਅਨੁਗ ਬਾਬੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੁੱਧ ਹਰ ਕੈ ਨਾਏ ਦੈ ਤਿਸ ਧਾਵਤ ਆਵੈ ਠਾਏ ਤਾ ਕੋ ਬਿਘਨ ਨਾ ਰਾਗੈ ਕੋਏ ਜਾ ਕੇ ਹਰਦਾ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਕਰ ਜਾਏ ਵਸੇ ਬਿਨਾਸੀ ਕਹੁ ਨਾਨਕ ਕਾਟੀ ਜੰਫਾਸੀ ਤਦ ਵਿਚਾਰ ਕਹੈ ਜਨ

ਅਨੰਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨਸਤ ਨਾਨਕ ਫਲ ਪਾਏ ਸੰਗਲਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨਤਾ ਤੇ ਕਹਾਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਤੇ ਕਹਾਉ ਕਮਨ ਛੁਟਕਾਰ ਆ ਸਸਤੀ ਰਾ ਤਸਵਾਰੀ ਝੂਠਾ ਡਮ ਝੂਠ ਪਾ ਸਾਰੇ ਜਿੰਦੀਏ ਤਸ ਵਜੈਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਨਾ ਡੁੱਬੇ ਸਿਆਨੇ ਹਰ ਕੀ ਭਗਤ ਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਗਏ ਕਿਲ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁਖ ਸੁੰਦ ਕੈਦ ਰਹਿਤ ਗਦ ਪਾਵੋ ਸਾਰ ਸਤਰ ਗੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਲ ਬਿਨ ਜਾਇ ਹੋ ਮੈਂ ਬਿਖ ਫੈਲ ਹੋਏ ਅਜੰਤ ਬਸੇ ਸੁਖ ਨਾਲ ਸਾਧ ਖਰਾ ਸਰ ਨਾਮ ਸੰਭਾਲ ਸ਼ਾਡ ਸਿਆਨਵ ਸਗਰੀ ਮਨਾ ਸਾਧ ਸੰਗ ਪਾਵੇਂ ਸੱਚ ਧਨਾ ਹਰ ਪੂੰਜੀ ਸੰਜ ਕਰੋ ਬੇਵਹਾਰੀ ਹਾਂ ਸੁਖ ਦਰ ਗਿਆ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੇ ਪ੍ਰਭਿਆ ਅਨੰਗ ਵਿਸਾਰ ਏਕ ਦੇਵ

ਦਿਆਲ ਸੇਵਾ ਕਿਨੂੰ ਸਦਾ ਨਿਹਾਲ। ਬੰਧਨ ਗਾਠ ਮੁਖ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਿਆ, ਸ਼ੁਨੀ ਸਰਦਾ ਸਭ ਪੂਰੀ, ਰਵ ਰਿਆ ਸਤਸੰਗ ਅਜੂਰੀ, ਜਿਸ ਕਾ ਸਾਧਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋਗੋ ਬਿਸਰੈ ਜੇ ਕਾਲ ਨਾ ਭਾਨੇ, ਸੋਗੋ ਬਿਸਰੈ ਜੇ ਕੀਆ ਜਨ, ਸੋਗੋ ਬਿਸਰੈ ਜੇ ਜੀਵਨ ਜੀ, ਸੋਗੋ ਬਿਸਰੈ ਜਿਨ ਸਭ ਕੁਛ ਦੀਆ, ਸੋਗੋ ਬਿਸਰੇ ਜੇ ਜੀਵਨ ਜੀਆ, ਸੋਗੋ ਬਿਸਰੇ ਜੇ ਅਗਰ ਮੇ ਰਾਖਾ, ਗੁਰਪ੍ਰਸਾਦ ਕੋ ਬਿਰਲਾ ਲਾਖੇ, ਸੋਗੋ ਬਿਸਰੇ ਜੇ ਵਿਖਤੇ ਕੱਢ, ਜਨਮ ਜਨਮ ਕਾ ਟੂਟਾ ਗੰਢ ਹੈ। ਗੁਰਪੂਰੈ ਇਹ ਬੁਝਾਇਆ ਪ੍ਰਪਨਾ, ਨਾਨਕ ਜਨ ਧਿਆਇਆ ਸਾਜਨ, ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪ ਅਵਰਹਿ ਨਾਮ ਜਪਾਵੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨੋ ਸੀਸ਼ਾਰ, ਸਰਬ ਗਿਆਨ ਸੂਖ ਨਿੰਦਨਾਮ, ਬੁੱਢ ਸਾਧ ਪਾਏ ਵਿਸਰਾਮ, ਸਗਲ ਤੂਗਾ ਵਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸਾਓ, ਮੰਤਰ ਅੰਤਰ ਇਹੀ ਸੁਭਾਓ, ਨੇਤਰੋ ਭੇਗ ਦਰਸ ਗੋਏ, ਮਾਨ ਵਿਗਸਾ ਸਾਧ ਚਰਨ ਧੋਏ, ਭਗਤ ਜਨਾ ਕੇ ਮੰਤਰ ਅੰਗ ਬਿਰਲਾ ਗਉ ਪਾਵੈ, ਸੰਗ ਇੱਕ ਬਸਤ ਦੀਜੇ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਮਾਂ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭਕ ਸ਼ਾਂਤੀਨ ਦਿਆਲ, ਭਗਤ ਬਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋਏ ਪੁਨੀਤ, ਭਗਤ ਪਾਏ ਲਾਭੇ ਮਨਹੀਤ, ਹਮ ਨਿਰਗੁਨੀਆਰ ਨੀਚ ਆਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਟ ਮੁਕਤ ਮੋਖ ਪਾਏ, ਏਕ ਨਿਮਕ ਹਰਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰਕੇ ਨਾਮ ਕੀ ਕਥਾ ਮਨ ਪਾਏ, ਉਹ ਭੋਜਨ ਗਾਬਰ ਸੰਗੀਤ ਰਸਨਾ, ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੁਭਾ, ਤਨਵੰਤ ਹਿਰਦੇ ਬਸੇ ਪੂਰਨ ਕੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ

ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ।

ਤੇ ਭਿੰਨ ਨਹੀਂ ਕਿਸ਼ੋ ਆਪਣੂੰ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਿਹਾ ਦੀਨ ਦਿਆਲ ਅਨਾਥ ਪੁਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰਾ ਤਿਸ ਤਜ ਅਬਨ ਗਾਂ ਕੋ ਜਾਏ ਸਭ ਸ੍ਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸੁਭਾਥ ਅੰਦਰ ਬਾਹਰ ਜਾਨੂੰ ਸਾਧ ਗੁਣ ਨਿਧਾਨ ਬਿਅੰਦ ਬਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰਬਦ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਦਰ ਜਾਮੀ ਰਹੇ ਹੋ ਬਿਆਪ ਪ੍ਰਤਪਾਲੇ ਜੀਅਨ ਬਾਭਾਂ ਜੋ ਜੋ ਰਜੋ ਸੁਤ ਸੇ ਤਿਹਾਤ ਜਿਸ ਭਾਵ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ।

ਖੈਰ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨ ਘਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਗੁਣ ਗਾਵਹੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਅਰਕੇ ਗੁਣ ਗਾਓ ਪ੍ਰਾਂਤਰਨ ਕਾ ਇਹਾਇ ਸੁਭਾਵ ਆਠ ਪਹਿਰ ਪਰ ਭੇਖੋ ਨੇਰਾ ਬਟਾ ਅਗਿਆਨ ਮਨਸਾ ਅੰਧੇਰਾ ਸੁਨ ਬਦੇ ਸਰਦਾਏ ਬਸਾਵੋ ਮਨ ਛੇ ਨਾਨਕ ਫਲ ਪਾਵੋ ਹਾਲਤ ਬਲ ਦੁਏ ਰਿਹੋ ਸਵਾਰ ਰਾਮ ਨਾਮ ਅੰਦਰ ਉਰਧਾਰ ਉਰੇ ਗੁਰ ਕੀ ਪੁਰੀ ਦੀਖਿਆ ਜਿਸ ਮਨ ਬਸੈ ਤਿਸ ਸਾਜ ਬ੍ਰੇਖਿਆ ਮੰਤਨ ਨਾਮ ਜਪੋ ਲਿਬਲਾਏ ਦੁਖ ਦਰਦ ਮਨ ਤੇ ਭਾਉ ਜਾਏ ਸਜ ਵਾ ਪਾਰ ਕਰੋ ਵਾ ਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸ ਤੇ ਦੂਰ ਕਹਾਂ ਗੋ ਜਾਏ ਉਪਰੇ ਰੱਖ ਨਾਰ ਧਿਆਏ

ਅਮਰ ਭਏ ਅਮਰਾਵਤ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਦੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਵਰਗਾ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੇਗਰੀ ਏਕ ਸਘਾਟ ਮਾਇਆ ਨਖ ਰੰਗ ਨਾਨਾ ਦ੍ਰਿਸ਼ਟਾ ਹੈ ਨਾਉਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਬਹਿ ਇਸਕਾ ਵਿਸਰਾਮ ਸੁਨ ਸਮਾਧ ਅਨੰਤ ਰਾਧ ਕਹਿ ਨਾ ਜਾਈਆ ਚਰਜ ਬਿਸਮਾ ਤਿਨ ਦੇਖਿਆ ਸਿਆਵ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੁੰਦਰ ਸੋ ਬਾਹਰ ਅਨੰਤ ਘਟਗੜ ਵਿਆਪ ਰਿਹਾ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬੰਧਿਨ ਪ੍ਰਭ ਤੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਵੈ ਸੰਤਰ ਮਾਹੇ ਚਾਰ ਗੁਣ ਦੇ ਦਸੇ ਸਮਾਹੇ

ਕਹ ਹਉ ਕਿ ਨਾ ਕਛ ਕਰਾ ਆਪ ਭਲਾ ਕਰਤੂ ਤਾਂ ਤਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਦਮਿਤ ਕਹੀ ਨਾ ਜਾਏ ਦੂਸਰੇ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪਰਮਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਾਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰ ਦੈ ਭਗਵੰਤ ਧਨ ਧਨ ਧਨ ਜਨ ਆਇਆ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਜ ਨਾਮਨ ਗਾਇਆ ਸਵਾਓ ਜਨ ਕਹਿ ਸੰਗ ਚਿਤਿਆ

ਜੀਏਗਾ ਇਹ ਆਧਾਰ ਉੱਤਮ ਸਲੋਕ ਸਾਧ ਗਏ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਵਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਘ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾ ਹਦ ਵਾਜੇ ਸੁਣ ਸੁਣ ਅੰਧ ਕਰੇ ਪ੍ਰਭ ਗਾ ਜਾਏ ਪ੍ਰਗਟੇ ਗੁਬਾਲ ਮਾਂਤ ਕਾ ਮਾਥੇ ਨਾਨ ਕੁਦਰੇ ਦਿਨ ਕਾ ਸਾਥੇ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਗਾੜਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਰਿਬੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਬਾਸਾ ਸੋਤ ਨਿਧਾਨ ਸਰਵਿਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਏ ਅਸਥਾਨ ਬਹੁਰ ਨ ਹੋਵੇ ਆਮਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂ ਵਿਨਿਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਗੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਦੇ ਜਮਤੇ ਛੁਟਾਏ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਹੂੰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ

ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ

ਭਗਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਪ ਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸੇਤੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਹ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੈ ਤਾਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗੇ ਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੋ ਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ

ਨਿਹੰਕਾਰ ਅਸੰਖ ਮੂਰਖ ਅੰਧ ਕੋਹਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਵ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਹਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰ ਨਾਹੇ ਜੇ ਫਰਮਾਏ ਤਿਵ ਤਿਵ ਪਾਹੇ

ਅਨੇਕ ਵਾਰ ਜਿਉ ਤੁਧ ਪਹਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ

ਮੁਲਾਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ

ਯਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ

ਪਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਾਵੈ ਨੀਸਾਨ ਕਛ ਪਕਾਈ ਉਥੈ ਪਾਵੈ ਨਾਨਕ ਗਇਆ ਜਾਪੈ ਜਾਇ।

ਤੰਗ ਸਜੋਗੇ ਨਵਸ ਤੰਗ ਅਰੰਗੇ ਨਵਸ ਤੰਗ ਭੰਗੇ ਨਵਸ ਤੰਗ ਗੰਮੇ ਨਵਸ ਤਸ ਤਰਮੇ ਨਵਸ ਤੰਗ ਜਲਾਸਰੇ ਨਵਸ ਤੰਗ ਨਿਰਾਸਰੇ ਨਵਸ ਤੰਗ ਜਾਤੇ ਨਵਸ ਤੰਗ ਅਪਾਤੇ ਨਵਸ ਤੰਗ ਅਭਜਬੇ ਨਵਸ ਤਸਤ ਅਜਬੇ ਅਦੇਸੰਗ ਅਦੇਸੇ ਨਵਸ ਤੰਗ ਅਭੇਸੇ ਨਵਸ ਤੰਗ ਨਿਰਨਾਮੇ ਨਵਸ ਤੰਗ ਨਿਰਕਾਮੇ

ਸਰਵਾਯ ਨਮਾਸ ਤੰਗ ਜਨਮੈ ਨਮਾਸ ਤੰਗ ਸੁਭਮੈ ਨਮੋ ਸਰਬ ਗਾਉਣੇ ਨਮੋ ਸਰਬ ਪਹੁਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ।

ਬਾਦੇ ਅਨੰਗੀ ਨਾਮੇ ਸੰਭਾਤੀ ਸਰੂਪੇ ਪ੍ਰਭੰਗੇ ਪਰਮਾਥੇ ਸੰਭਾਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜੇਸੁਰੰ ਨਮੋ ਰਾਜ ਰਜੇਸੁਰੰ ਪਰਮ ਰੂਪੇ ਨਮੋ ਜੋਗ ਜੁਗੇਸੁਰੰ ਪਰਮ ਸਿੱਧੇ

ਸੰਸਾਰ ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿ ਤੇ ਅਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਵਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਸ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਬਤੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾ

ਪ੍ਰਸਾਦ ਕਰੁਣਾਲਯ ਹੈ ਹਰ ਕਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇ ਸੁਰ ਹੈ ਪਰਮੇਸ਼ਵਰ ਹੈ।

ਨੰਗੀ ਅਕਾਮ ਏਕ ਸ੍ਰੀ ਛੰਦ ਅਜੈ ਅਲੈ ਅਪਹ ਅਬੈ ਅਪੂ ਅਜੂ ਅਨਾਸ ਕਾਸ ਅਗੰਜ ਅਪੰਜ ਅਲਾਖ ਅਲਾਖ ਅਪਖ ਏਕ ਸ੍ਰੀ ਛੰਦ ਅਜੈ ਅਲੈ ਅਪਹ ਅਬੈ ਅਪੂ ਅਜੂ ਅਨਾਸ ਅਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਅਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪਿਉ ਤੰਗ ਸੁਰੰਗ ਸੁਵਾਰੇ ਕੋੜ ਤੁਰੰਗ ਕੁਰੰਗ ਸਿੱਖ ਉਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪਜਾਨ ਕੇ ਭੂਪ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਤੋ ਕਹ ਭੈ ਭੂਪ ਤੰਤ ਕਉ ਨਾ ਗੇਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੁੰਜਤ ਗੂੜ ਗਜਾਨ ਕੇ ਸੁੰਦਰ

ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋ ਬਤਾਨ ਕਉ ਪੂਜਿਤ ਹੈ ਪਸ, ਕਉ ਮ੍ਰਿਤਾਨਕ ਪੂਜਨ ਧਾਇਓ। ਕੂਰ ਕਿਰਿਆ ਵਰਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਵਿਓ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ।

ਸਾਰੀ ਸੇਵਕਨ ਕੋ ਸਵਗਨ ਸੁਖ ਦੀਓ ਸਤਰਨ ਕੋ ਪਰਮੋ ਬਦ ਕੀਓ ਕਰ ਕਰਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕਰ ਕਰਕੇ।

ਸਿੱਖ ਸੰਗ੍ਰਹੁ ਦੁਸ਼ਟ ਜਿਤੇ ਉਠਵਤੇ ਉਤ ਪਾਤਾ ਸਕਲ ਮਿਲੇ ਸਿ ਕਰੋ ਰਣ ਘਾਤਾ ਜੇ ਅਜ ਤੁਹ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹ ਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਦ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾ ਕੇ ਤਾਵ ਤਨਕ ਮੈਂ ਹਰ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਿਵੈ ਸਕੈ ਨਾ ਕੋਈ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ।

ਵਿਚਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜੇ

ਜਿਹ ਤੂੰ ਦੇਹੇ ਸੋਹੀ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹੇ ਨਾਨਕ ਜਿਹ ਦੇਹ ਪਿਆਰੇ ਸੋਈ ਜਨ ਪਾਵੇ।

ਦੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਇ, ਇੱਕ ਵੇਖ ਪਰਸਨੇ ਆਇਆ। ਲਭ ਲੋਭ ਅਹੰਕਾਰ ਚੁ ਕਾਹਤ ਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ, ਕੇਰੀ ਬਿਖ ਮਾਰਗ ਚਲਣਾ। ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਰੇ ਹੋ ਤਿੱਖੀ ਵਾਲ ਹੁਨੇ ਕੀਏ ਤੂੰ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਾਰ ਵਾਸਨਾ ਸਮਾਣੀ, ਕਹਿ ਨਾਗ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ।

ਵੇਤ ਹੋਏ ਗੁਰਮੁਖ ਜਿਨੀ ਧਿਆਇਆ। ਪਵੇਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵੇਤ ਸੰਗਤ ਸੁਭਾਈਆ। ਕਹਿੰਦੇ ਪਵੇਤ ਸੁਣ ਦੇ ਪਵੇਤ ਸੇ ਪਵੇਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿ ਨਾ ਉਪਜੈ ਬਿਨ ਸਹਿਜੇ ਸਾਸਾ ਨਾ ਜਾਏ ਨਹਿ ਜਾਏ ਸਾਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸਬਦ।

ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਤੁਮ ਸੋ ਸੁਣੇ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਰਹੋ ਨਿਰਮਲ ਬਾਰਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਾਹੁਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿਹ ਕੋਈ ਜੀ ਅਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹਿ ਪਰਨੇ ਗੁਰਬਿਨ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇਖੀਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ ਪੀਵ

ਬਾਣੀ ਬਾਣੀ ਤਾਂ ਕੱਤੀ ਸਤਿਗੁਰੂ ਬਾਜੋ ਹੋਰ ਕੱਤੀ ਬਾਣੀ ਕਹਦੇ ਕਥੇ ਸੁਣਦੇ ਕਤੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ

ਇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਰ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ।

ਲਾਵੇ ਆਪਣੀ ਲੇਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਿੜਦਾਤਾ ਸੋ ਕਿਉ ਮਨ ਹੋਵੇ ਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰ ਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ।

ਜੀਏ ਵਿੱਚ ਉਹ ਆਮ ਜਾਏ। ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੇ ਬਣੇ ਆਏ। ਹਰਿ ਆਪ ਉਹ ਮੁਲਕ ਹੈ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਮੰਜਾਰਾ, ਹਰ ਰਾਸ ਮੇਰੀ ਮਨ ਮੰਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਅਹੋ, ਲਾਹ ਖੱਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ।

ਆਏ। ਏ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀ ਓ ਪਾਏ ਜਗ ਦਿਖਾਇਓ।

ਕਣਤ ਵਿਹੁਣੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਘਨਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾਏ ਤਿਸੇ ਗਨਾ ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ

ਤ ਆਸਨ ਪ੍ਰੇਮ ਉਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸੰਗਾਈ ਪ੍ਰੇਮ ਕੇ ਹਉ ਤਿੰਨ ਕਹਿ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਏ ਦੂਜੀ ਨਾ ਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ।

ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਬਾਗ ਸੁੱਚੇ ਸੇ ਕਾਢੀ ਇਹ ਜਨ ਪੂਰਾ ਗੁਰ ਮਿਹਰਬਾਨ ਫਲਗਣ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇੱਛ ਪੁੰਨੀ ਵਡ ਭਾਗਨੀ ਵਰ ਪਾਇਆ ਹਰ ਰਾਏ ਬਿਲ ਸਹੀਆ ਮੰਗਲ ਗਾਵੀ ਗੀਤ ਗੋਬਿੰਦ ਅਲਾਏ ਹਰ ਦੇਹਾ ਵਰ ਨ ਦਿਸਈ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸੁਆਰਿਓਨ ਦੇਹ ਚਲ

ਸਰਗੈ ਸਚ ਖਰੇ ਸਰਬ ਸੁਖਾ ਨਿਧ ਚਰਨ ਹਰਿ ਭਾਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹਿ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸਚ ਪਰੇ

ਸਮੂਹਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇਮ ਸਰਵਣ ਕੀਤੇ, ਬਾਰਾਂ ਮਾਹ ਦੇ ਪਾਠ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾਰ ਕੁਦਰਤ ਵੇਦ ਪੁਰਾਣ ਕੁਦੇਵਾ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਬਿਮਹਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰ

ਸੱਜਣ ਭਰਮਿਆ ਤਾਂ ਸਤਗੁਰ ਸ਼ਬਦ ਸੁਣਾਇਆ, ਸਤਗੁਰ ਜੇ ਵਰਦਾ ਤਾਂ ਕੋਲ ਹੀ ਸੋ ਸੁਣਿਆ ਲੋਕ ਸੁਭਾਇਆ, ਸਤਗੁਰ ਵੇਲੇ

ਵਸੈ ਘਰ ਜਾਏ। ਰੋਟੀਆਂ ਕਰਨ ਪੂਰੇ ਤਾਲਾ ਪਛਾੜਾ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਉਣ ਗਾਉਣ ਸੀਤਾ ਰਾਜੇ ਰਾਮ ਦੇ ਭਰਨ ਕਰ ਸਜਨਾ ਜਾਗਾ ਕੀ ਅਸਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਨ ਗਾਹੇ ਪਾਰ ਖੋਲੋ ਚਰਖਾ ਚੱਕੀ ਚੱਕ ਥਾਲਵਾਰ ਉਹਨੇ ਬਹੁਤ ਲਾਟੂ ਮਾਧਾਣੀਆਂ ਗਾਹ ਪੰਖੀ ਭੌਂਦੀਆਂ ਲੈਣ ਸਾਹ ਸੂਆ ਚੜ ਭਾਈਆ ਜੰਤ ਨਾਨਕ ਭਾਉਂਦਿਆਂ ਨੰਦ ਨੰਤ ਮੰਦਰ ਮੰਦ ਭਵਾਏ ਸੋਏ ਪੈ ਕਿਰਤਨ ਚਾ ਸਭ ਕੋਏ ਨੱਚ ਨੱਚ ਹੱਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਸਵੇਰੇ ਅੰਮ੍ਰਿਤ ਵਾਲੇ ਦੀਵਾਨਾਂ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਸੁਰਜੀਤ ਸਿੰਘ ਜੀ ਕੁਹਾੜਕਾ। ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨੀ ਜਥਾ ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵਾਲੇ ਪਿੱਤਰ ਮੁਖਵਾਦ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਪਿਆਰ ਸਕਾਰ ਸਰਨ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਵਿੱਚ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਉਣ ਵਾਲੇ ਐਤਵਾਰ ਵਿਸ਼ੇਸ਼ ਦੀਵਾਨ ਸਾਜ ਰਹੇ ਹਨ ਅਤੇ ਸ਼ਨਿਚਰਵਾਰ ਸ਼ਾਮ ਨੂੰ ਇਸ ਸੰਬੰਧ ਵਿੱਚ ਹੀ 8:15 ਤੋਂ 9:15 ਤੱਕ ਸਿਮਰਨ ਹੋਣਗੇ ਹਾਜ਼ਰੀ ਭਰਨੀਆਂ ਜੀ। ਅਤੇ 21 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀ ਨੂੰ ਗੁਰੂ ਵਾਲੇ ਬੰਨਾ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ, ਅੰਮ੍ਰਿਤਦਾਤ ਪ੍ਰਾਪਤ ਕਰਕੇ ਨਾਮਦਾਤ ਪ੍ਰਾਪਤ ਕੇ ਜਨ ਸੋਲਾ ਕਰੋ। ਆਓ ਹੁਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।

ਵਾਹਿਗੁਰੂ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਧੰਨ ਵਾਹਿਗੁਰੂ ਜੀ ਸੋਰਠ

ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਅਮਰੀ ਗਣਤ ਨਾ ਗਣੀਆ ਕਾਈ

ਅੰਮ੍ਰਿਤ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਆਦਰਣੀਆ ਸਾਧ ਸੰਗਤ ਜੀ, ਅੱਜ ਦੇ ਇਹ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਜਨਮਤ ਗੁਰਮਤ ਬ੍ਰਹਮ ਨੂੰ ਪਛਾਣਨ ਵਾਲੇ ਪ੍ਰਤੱਖ ਹਰ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 619 ਦੇ ਉੱਤੇ ਕੁਝ ਹਿੱਸਾ ਸੰਖੇਪ 20 ਦੇ ਉੱਤੇ ਸੁਸ਼ੋਭਿਤ ਹੈ। ਵਿਚਾਰਧੀਨ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤੁਰਕੀ ਬਾਣੀ ਦੇ ਬੋਲ ਹਨ, ਸਾਚਾ ਸਾਹਿਬ, ਸਾਚਾ ਦੇ ਅੱਖਰੀ ਅਰਥ ਹਨ ਸਦਾ ਥਿਰ ਅਕਾਲ ਪੁਰਖ ਵਾਹਿਗੁਰੂ, ਜੋ ਸਦੀਵੀ ਹੈ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸਦਾ ਥਿਰ ਅਕਾਲ ਪੁਰਖ ਵਾਹਿਗੁਰੂ। ਸਤਸੰਗਤ ਜੀ, ਹਮੇਸ਼ਾ ਹੀ ਜੀਵਾਂ ਦੇ ਉੱਤੇ ਦਇਆਵਾਨ ਬਣਿਆ ਰਹਿੰਦਾ ਹੈ, ਸਦ ਮਿਹਰਬਾਨ, ਮਿਹਰਬਾਨੀਆਂ ਕਰਦਾ ਰਹਿੰਦਾ ਹੈ, ਦਇਆ ਕਰਦਾ ਰਹਿੰਦਾ ਹੈ। ਉਹਨਾਂ ਮਿਹਰਬਾਨੀਆਂ ਵਿੱਚੋਂ ਇੱਕ ਮਿਹਰਬਾਨੀ ਦਾ ਇੱਥੇ ਜ਼ਿਕਰ ਹੈ, ਉਂਝ ਤੇ ਉਹਦੀਆਂ ਅਨੰਤ ਮਿਹਰਬਾਨੀਆਂ ਨੇ, ਬਖਸ਼ਾਂ ਬਹੁਤ ਨੇ, ਕਰਮ ਬਹੁਤ ਨੇ, ਤਰਸ ਬਹੁਤ ਹੈ। ਉਹਨਾਂ ਤਮਾਮ ਮਿਹਰਬਾਨੀਆਂ ਵਿੱਚੋਂ, ਉਹਨਾਂ ਤਮਾਮ ਜੋ ਕਰਮ ਕਰਦਾ ਹੈ ਅਕਾਲ ਪੁਰਖ ਸਾਡੇ ਜੀਵਾਂ ਦੇ ਉੱਤੇ, ਉਹਨਾਂ ਵਿੱਚੋਂ ਇੱਕ ਮਿਹਰਬਾਨੀ ਇਹ ਹੈ ਕਿ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇੰਜ ਸਮਝ ਲਓ ਵੀ ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਇਹੀ ਹੈ, ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਅਕਾਲ ਪੁਰਖ ਜਿਹੜਾ ਹਮੇਸ਼ਾ ਮਿਹਰਬਾਨੀਆਂ ਕਰਦਾ ਰਹਿੰਦਾ ਹੈ, ਉਹਨੇ ਇੱਕ ਹੋਰ ਮਿਹਰਬਾਨੀ ਕੀਤੀ ਵੀ ਸਾਨੂੰ ਪੂਰੇ ਗੁਰੂ ਦੇ ਨਾਲ ਮਿਲਾਪ ਕਰਾ ਕੇ, ਪੂਰੇ ਗੁਰੂ ਦੀ ਜੋ ਬਖਸ਼ਿਸ਼ ਕਰਕੇ, ਅਤੇ ਉਸ ਗੁਰੂ ਨੇ ਕੀ ਕੀਤਾ ਬਈ ਸਾਡੇ ਅਤੇ ਵਿਕਾਰਾਂ ਦੇ ਦਰਮਿਆਨ ਉਹਨੇ ਬੰਨ ਮਾਰ ਦਿੱਤਾ। ਗੁਰਮੁਖੋ, ਇਹਨੂੰ ਸੌਖੇ ਢੰਗ ਨਾਲ ਸਮਝੋ ਬਈ ਦਰਿਆਵਾਂ ਦੇ ਨੇੜੇ ਜਿਹੜੇ ਪਿੰਡ ਨੇ ਨਾ, ਉੱਥੇ ਕਈ ਵਾਰਾਂ ਬਰਸਾਤਾਂ ਦੇ ਮੌਸਮ ਵਿੱਚ ਫਲੱਡ ਆ ਜਾਂਦੇ, ਹੜ੍ਹ ਆ ਜਾਂਦਾ, ਕਈ ਵਾਰਾਂ ਨਗਰ ਦੇ ਦੁਆਲੇ ਦੁਆਲੇ ਫਿਰ ਜਾਂਦਾ, ਬਹੁਤ ਆ ਜਾਏ ਅਤੇ ਨਗਰ ਦੇ ਵਿੱਚ ਵੀ ਵੜ ਜਾਂਦਾ, ਫਸਲਾਂ ਵੀ ਬਰਬਾਦ ਕਰ ਜਾਂਦਾ। ਤਾਂ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਲੋਕਾਂ ਨੇ ਦਰਖਾਸਤਾਂ ਦਿੱਤੀਆਂ ਵੀ ਆਏ ਸਾਲ ਸਾਡਾ ਜਾਨ ਮਾਲ ਦਾ ਨੁਕਸਾਨ ਹੁੰਦਾ, ਸਾਡੀ ਬੌੜੀ ਕੀਤੀ ਜਾਏ। ਤੋ ਫਿਰ ਸਮਾਂ ਪਾ ਕੇ ਹਕੂਮਤ ਨੇ ਉਸ ਪਿੰਡ ਦੇ ਦੁਆਲੇ ਦੁਆਲੇ ਦੁਆਲੇ ਦੁਆਲੇ ਇੱਕ ਬੜੀ ਵੱਡੀ ਫਿਰਨੀ ਟਾਈਪ ਬੰਨ ਮਾਰ ਦਿੱਤਾ। ਉਹਨੇ ਦੋ ਕੰਮ ਕੀਤੇ, ਇੱਕ ਤੇ ਉਹਦੇ ਉੱਤੇ ਰਾਹ ਬਣ ਗਿਆ, ਬਾਈਪਾਸ ਜਿਹਨੂੰ ਕਹਿੰਦੇ ਹੋ, ਤੇ ਦੂਜਾ ਉਹ ਜਿਹੜਾ ਬੰਨ ਮਾਰਿਆ ਜਦੋਂ ਫਲੱਡ ਆਉਂਦੇ ਤੇ ਉਹ ਹੜ੍ਹ ਦਾ ਪਾਣੀ ਆ ਕੇ ਬੰਨ ਦੇ ਨਾਲ ਲੱਗ ਜਾਂਦਾ, ਹੌਲੀ ਹੌਲੀ ਹੌਲੀ ਹੌਲੀ ਚੜ੍ਹਦਾ, ਤੇ ਉਪਰੋਂ ਦੀ ਉੱਛਲ ਕੇ ਅੰਦਰ ਪਿੰਡ ਦੇ ਉਹ ਨਾ ਆ ਸਕਦਾ, ਇੰਨੇ ਚਿਰ ਨੂੰ ਪਾਣੀ ਉੱਤਰ ਜਾਂਦਾ, ਲਿਹਾਜ਼ਾ ਪਿੰਡ ਦਾ ਬਚਾਅ ਹੋ ਜਾਂਦਾ, ਜਾਨ ਮਾਲ ਦਾ ਨੁਕਸਾਨ ਨਾ ਹੁੰਦਾ। ਜਿਸ ਤਰ੍ਹਾਂ ਹਕੂਮਤਾਂ ਉਸ ਨਗਰ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਉਣ ਲਈ ਹੜ੍ਹਾਂ ਦਾ ਪਾਣੀ ਅੰਦਰ ਨਾ ਆਵੇ ਉਹਦੇ ਦੁਆਲੇ ਬੰਨ ਮਾਰ ਦਿੰਦੀਆਂ, ਇਸ ਤਰ੍ਹਾਂ ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਗੁਰੂ ਨੇ ਮੇਰੇ ਤੇ ਵਿਕਾਰਾਂ ਦੇ ਵਿਚਕਾਰ ਬੰਨ ਮਾਰ ਦਿੱਤਾ,
ਬਈ ਇਹ ਵਿਕਾਰ ਤੇਰੇ ਤੱਕ ਅੱਪੜ ਹੀ ਨਹੀਂ ਸਕਣਗੇ, ਪਹੁੰਚ ਹੀ ਨਹੀਂ ਸਕਣਗੇ। ਇਸੇ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਹੋਰ ਥਾਂ ਤੇ ਬਖਸ਼ਿਸ਼ ਕਰਦੇ, ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਪਰਮੇਸ਼ਰ ਨੇ ਵਿਕਾਰਾਂ ਦੇ ਦੁੱਖਾਂ ਦੇ ਤੇ ਮੇਰੇ ਵਿਚਕਾਰ ਇੱਕ ਬੰਨ ਮਾਰ ਦਿੱਤਾ, ਬਾਂਧ ਬਣਾ ਦਿੱਤਾ, ਤੇ ਜਿੱਦਣ ਦਾ ਉਹਨੇ ਬੰਨ ਮਾਰਿਆ ਏ ਉਦਣ ਦਾ ਦੁੱਖ ਰੋਗ ਕਾ ਡੇਰਾ ਭੰਨਾ। ਅੱਗੇ ਜਾਨੀ ਮਾਲੀ ਨੁਕਸਾਨ ਹੁੰਦਾ ਸੀ, ਹੁਣ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਸਾਰੇ ਨਰ ਨਾਰੀਆਂ ਹੁਣ ਆਨੰਦਿਤ ਨੇ ਕਿਉਂਕਿ ਕੋਈ ਨੁਕਸਾਨ ਨਹੀਂ ਹੈ, ਹੁਣ ਵਿਕਾਰ ਸਾਡੇ ਤੱਕ ਪਹੁੰਚ ਹੀ ਨਹੀਂ ਸਕਦੇ। ਇਹ ਕਿਰਪਾ ਗੁਰੂ ਕਰਦਾ ਹੈ, ਪਰਮੇਸ਼ਵਰ ਕਰਦਾ ਹੈ, ਗੁਰ ਪਰਮੇਸ਼ਵਰ ਏਕੋ ਜਾਣ। ਸ਼੍ਰੀਮਾਨ ਭਾਈ ਸਾਹਿਬ ਗੁਰਦਾਸ ਜੀ ਨੇ ਇਹਨੂੰ ਹੋਰ ਸੌਖੇ ਅੰਦਾਜ਼ ਵਿੱਚ ਸਾਨੂੰ ਸਮਝਾਇਆ, ਗੁਰੂ ਸਾਡੀ ਜ਼ਿੰਦਗੀ ਨੂੰ ਕਿਵੇਂ ਸੁਖਾਲਾ ਕਰਦਾ ਹੈ, ਕਿਵੇਂ ਸਾਨੂੰ ਵਿਕਾਰਾਂ ਤੋਂ ਦੁੱਖਾਂ ਤੋਂ ਤਕਲੀਫਾਂ ਤੋਂ ਬਚਾਉਂਦਾ ਹੈ, ਤੇ ਉਲਟਾ ਸਾਨੂੰ ਜਿਤਾਉਂਦਾ ਵੀ ਕੋਈ ਨਹੀਂ ਗਾ ਵੀ ਮੈਂ ਤੁਹਾਡਾ ਭਲਾ ਕਰਨਾ ਵਾ। ਸਾਡਾ ਸੁਭਾਅ ਪਤਾ ਕੀ ਹੈ, ਅੱਬਲ ਤੇ ਸਾਡੀ ਸਮਰੱਥਾ ਹੀ ਨਹੀਂ, ਆਪਣੀ ਹੀ ਨਹੀਂ ਪੂੰਜੀ ਜਾਂਦੀ ਤੇ ਕਿਸੇ ਦਾ ਕੀ ਸਵਾਰਨਾ। ਜੇ ਖੁਦਾ ਨਾ ਖਾਸਤਾ ਅਸੀਂ ਕਿਸੇ ਨਾਲ ਕੋਈ ਇੱਕ ਅੱਧੀ ਨੇਕੀ ਕਰ ਬਈਏ ਨਾ, ਤੇ ਫਿਰ ਅਸੀਂ ਫੜਾ ਮਾਰਦੇ ਨਹੀਂ ਥੱਕਦੇ, ਮੈਂ ਇਹਦਾ ਏਦਾਂ ਕੀਤਾ, ਮੈਂ ਇਹਦਾ ਉਦਾਂ ਕੀਤਾ। ਤੇ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਏਕ ਕਰੈ ਚੰਗਿਆਈ,

ਤਾਂ ਆਵੇ। ਅਸ਼ਕੇ ਜਾਈਏ ਰੱਬ ਜੀ ਤੁਹਾਡੇ ਤੋਂ, ਤੁਹਾਡੇ ਵਿੱਚ ਇੰਨੇ ਗੁਣ, ਇੰਨੀਆਂ ਚੰਗਿਆਈਆਂ, ਇੰਨੀਆਂ ਉਪਕਾਰ, ਤੇ ਤੁਸੀਂ ਚੰਗਾ ਕਰਕੇ ਦੇ ਕੇ ਫਿਰ ਪਛਤਾਉਂਦੇ ਨਹੀਂ। ਅਸੀਂ ਤੇ ਕਿਸੇ ਨੂੰ ਛੋਟਾ ਜਿਹਾ ਰੁਮਾਲ ਹੀ ਚੁੱਕ ਕੇ ਫੜਾ ਦਈਏ ਤੇ ਅਸੀਂ ਕਹਿੰਦੇ ਹਾਂ ਵੇਖੋ ਇਹਨੇ ਮੇਰਾ ਥੈਂਕ ਯੂ ਵੀ ਨਹੀਂ ਕੀਤਾ। ਗੁਰੂ ਜਤਾਉਂਦਾ ਨਹੀਂ, ਪਰਮੇਸ਼ਵਰ ਜਤਾਉਂਦਾ ਨਹੀਂ। ਭਾਈ ਸਾਹਿਬ ਨੇ ਕਿਵੇਂ ਸਾਨੂੰ ਸਮਝਾਇਆ? ਭਾਈ ਸਾਹਿਬ ਕਹਿੰਦੇ ਵੀ ਛੋਟਾ ਬੱਚਾ ਨਾਦਾਨ ਹੈ ਜਿਹਨੂੰ ਸਮਝ ਨਹੀਂ। ਅੱਗ ਬਲਦੀ ਹੋਵੇ ਨਾ, ਹੁਣ ਤੇ ਚਲੋ ਸਮੇਂ ਬਦਲ ਗਏ ਤੇ ਨਵਾਂ ਨਵਾਂ ਦੁਨੀਆਂ ਚ ਜਿਹੜਾ ਬੱਚਾ ਹੁੰਦਾ ਨਾ, ਛੋਟਾ ਜਿਹਾ ਰਿੜ ਕੇ ਚੱਲ ਰਿਹਾ, ਉਹਨੂੰ ਅੱਗ ਦੀਆਂ ਲਪਟਾਂ ਬੜੀਆਂ ਸੋਹਣੀਆਂ ਲੱਗਦੀਆਂ। ਕਦੀ ਥੋੜੀ ਜਿਹੀ ਤਾਂ ਹੋ ਜਾਂਦੀ, ਕਦੀ ਥੱਲੇ ਹੋ ਜਾਂਦੀ। ਉਹਦਾ ਫਿਰ ਦਿਲ ਕਰਦਾ ਵੀ ਇਹ ਚੰਚਲ ਜੀ ਅੱਗ ਦੀ ਲਪਟ ਨੂੰ ਮੈਂ ਹੱਥ ਵਿੱਚ ਪਕੜਾਂ। ਉਹਨੂੰ ਇਹ ਨਹੀਂ ਪਤਾ ਨਾਦਾਨ ਨੂੰ ਬਈ ਇਹ ਲਪਟ ਮੇਰਾ ਹੱਥ ਸਾੜ ਦੇਗੀ। ਸੱਪ ਬੜਾ ਕੂਲਾ ਜਿਹਾ ਜਦੋਂ ਫੰਨ ਚੁੱਕਦਾ ਏਦਾਂ ਏਦਾਂ ਕਰਦਾ, ਬੜਾ ਸੋਹਣਾ ਲੱਗਦਾ। ਬੱਚੇ ਨੂੰ ਪਤਾ ਹੀ ਨਹੀਂ ਵੀ ਇਹ ਜ਼ਹਿਰ ਦਾ ਕਾਰਖਾਨਾ, ਉਹ ਕਈ ਵਾਰ ਸੱਪ ਨੂੰ ਵੀ ਹੱਥ ਪਾ ਲੈਂਦਾ। ਚੰਚਲ ਮਤ ਬਾਰਕ ਬਪਰੇ ਕੀ ਸਰਪਾਗਨ ਕਰ ਮੇਲੇ। ਉਹਦੀ ਚੰਚਲ ਮਤ ਹੈ, ਉਹ ਸੱਪ ਨੂੰ ਤੇ ਅੱਗ ਨੂੰ ਵੀ ਹੱਥ ਪਾ ਲੈਂਦਾ। ਮਾਤਾ ਪਿਤਾ ਕੰਠ ਲਾਏ ਰੱਖੇ, ਉਹਨੂੰ ਮਾਤਾ ਪਿਤਾ ਬਚਾਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਕੋਈ ਬੱਚਾ ਹੱਥ ਸੱਪ ਫੜੇ, ਹੱਥ ਚ ਅੱਗ ਨਹੀਂ ਪਕੜੇ, ਹੁਣ ਮਾਂ ਦੂਰੋਂ ਆਵਾਜ਼ ਵੀ ਨਹੀਂ ਮਾਰਦੀ ਬਈ ਇਹਨੂੰ ਛੱਡ ਦੇ ਤੈਨੂੰ ਡੰਗ ਮਾਰ ਜਾਏਗਾ, ਕਿਉਂਕਿ ਸੱਪ ਉਦੋਂ ਡੰਗ ਮਾਰਦਾ ਜਦੋਂ ਡਰਿਆ ਹੁੰਦਾ। ਉਹਨੂੰ ਇਹ ਵੀ ਫਿਕਰ ਹੈ ਵੀ ਜੇ ਸੱਪ ਵਿਫਰ ਗਿਆ ਤੇ ਉਹਨੇ ਡੰਗ ਮਾਰ ਹੀ ਜਾਣਾ। ਹੁਣ ਦੂਰੋਂ ਇਸ਼ਾਰੇ ਕਰਦੀ ਹੈ ਵੀ ਇਹਨੂੰ ਛੱਡ ਦੇ, ਇਹਨੂੰ ਛੱਡ ਦੇ। ਇਸੇ ਤਰ੍ਹਾਂ ਜਦੋਂ ਅਸੀਂ ਤ੍ਰਿਸ਼ਨਾ ਦੀ ਅੱਗ ਨੂੰ ਹੱਥ ਪਾਉਂਦੇ ਹਾਂ, ਜਦੋਂ ਅਸੀਂ ਮਾਇਆ ਹੋਈ ਨਾਗਣੀ ਨੂੰ ਬਹੁਤ ਜ਼ਿਆਦਾ ਚੰਬੜਨੇ ਆ, ਤੇ ਗੁਰੂ ਸਾਨੂੰ ਸਮਝਾਉਂਦਾ ਦੂਰੋਂ ਇਸ਼ਾਰੇ ਕਰਦਾ ਵੀ ਛੱਡ ਦੇ, ਬਹੁਤ ਜ਼ਿਆਦਾ ਪਕੜ ਇਹ ਜਿਹੜੀ ਹੈ ਤੇਰੇ ਵਾਸਤੇ ਦੁਖਦਾਈ ਹੈ। ਪਰ ਅਸੀਂ ਅਰਦਾਸਾਂ ਕਰ ਕਰਕੇ ਮੰਗਣੇ ਆ। ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਜੈਸੇ ਬੈਦ ਰੋਗੀ ਪ੍ਰਤ ਕਹਿ ਨਾ ਵਿਸਥਾਰ ਬਿਰਥਾ ਸੰਜਮ ਕਹਿ ਔਖਦ ਖਵਾਏ ਰੋਗ ਖੰਡ ਹੈ। ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ, ਦੀਰਘ ਆਯੂ ਬਖਸ਼ਿਸ਼ ਕਰੇ। ਪਰ ਕੇਵਲ ਗੱਲ ਸਮਝਣ ਲਈ ਬੇਨਤੀ ਕਰਾਂ, ਕਿਸੇ ਦਾ ਕੈਂਸਰ ਲਾਸਟ ਸਟੇਜ ਤੇ ਹੋਵੇ, ਪਤਾ ਹੀ ਉਦੋਂ ਲੱਗੇ ਜਦੋਂ ਬਹੁਤ ਜ਼ਿਆਦਾ ਵੱਧ ਗਿਆ ਤੇ ਟੈਸਟ ਰਿਪੋਰਟ ਆ ਜਾਏ ਤੇ ਡਾਕਟਰ ਰੋਗੀ ਨੂੰ ਨਹੀਂ ਦੱਸਦੇ। ਰੋਗੀ ਦੇ ਨਾਲ ਜਿਹੜਾ ਕੋਈ ਰੈਲੇਟਿਵ ਹੈ ਉਹਨੂੰ ਬੜੇ ਪਿਆਰ ਨਾਲ, ਬੜੇ ਸਲੀਕੇ ਨਾਲ ਕਹਿੰਦੇ ਵੀ ਇਹਨੂੰ ਨਹੀਂ ਦੱਸਣਾ, ਇਹ ਟੈਨਸ਼ਨ ਕਰੇਗਾ। ਟੈਨਸ਼ਨ ਕਰਨ ਨਾਲ ਵਿਲ ਪਾਵਰ ਵੀਕ ਹੁੰਦੀ ਹੈ, ਇਹਨੂੰ ਦੱਸਣਾ ਨਹੀਂ। ਪਰ ਉਂਝ ਸਿਚੁਏਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ। ਉਹ ਫਿਰ ਕੀ ਕਰਦਾ? ਸੰਜਮ ਕੈ ਔਖਦ ਖਵਾਏ ਰੋਗ ਖੰਡ ਹੈ। ਦੋ ਗੱਲਾਂ, ਇੱਕ ਔਖਦ ਖਵਾਏ, ਇੱਕ ਸੰਜਮ ਪਰਹੇਜ਼। ਇਹ ਭਾਈ ਸਾਹਿਬ ਦਾ ਸਮਝਾਉਣ ਦਾ ਤਰੀਕਾ ਹੈ, ਮੈਂ ਤੇ ਸਿਰਫ ਐਕਸਪਲੇਨ ਕਰ ਰਿਹਾ। ਜੈਸੇ ਬੈਦ ਰੋਗੀ ਪ੍ਰਤ ਕਹਿ ਨਾ ਬਿਥਾਰ ਬਿਰਥਾ, ਉਹਨੂੰ ਦੱਸਦਾ ਨਹੀਂ ਵੀ ਤੈਨੂੰ ਕੈਂਸਰ ਹੈ, ਲਾਸਟ ਸਟੇਜ ਤੇ ਹੈ, ਇਹਨੇ ਘਬਰਾ ਜਾਣਾ। ਘਬਰਾਹਟ ਵਿੱਚ ਮਨੁੱਖ ਦਾ ਹੋਰ ਜ਼ਿਆਦਾ ਨੁਕਸਾਨ ਹੁੰਦਾ। ਉਹ ਕੀ ਕਰਦਾ? ਪਰਹੇਜ਼ ਦੱਸਦਾ, ਦਵਾਈ ਖਵਾਈ ਆਉਂਦਾ, ਇਸ ਉਮੀਦ ਨਾਲ ਬਈ ਮੈਂ ਦੁਆ ਕਰਨੀ ਹੈ, ਤੁਸੀਂ ਦੁਆ ਕਰੋ, ਈਸ਼ਵਰ ਕਿਰਪਾ ਕਰੇਗਾ। ਕਿਉਂਕਿ ਔਖਦ ਆਏ ਰਾਸ ਵਿੱਚ ਆਪ ਖਲੋਆ। ਸੰਗਤ ਜੀ, ਜੇ ਉਹਦੀ ਬਖਸ਼ਿਸ਼ ਨਾ ਹੋਵੇ ਤੇ ਦਵਾਈਆਂ ਨਹੀਂ ਜੇ ਕੰਮ ਕਰਦੀਆਂ, ਮਾਫ਼ ਕਰਨਾ। ਜੇ ਦਵਾਈਆਂ ਨਾਲ ਬੰਦਾ ਜ਼ਿੰਦਾ ਰਹਿ ਸਕੇ, ਤੇ ਜਿਹੜੇ ਐਡੇ ਐਡੇ ਵੱਡੇ ਐਕਸਪਰਟ ਨੇ ਜਿਨ੍ਹਾਂ ਨੇ ਦਵਾਈਆਂ ਦੇ ਕਾਰਖਾਨੇ ਲਾਏ ਨੇ, ਬੜੇ ਵੱਡੇ ਵੱਡੇ ਡਾਕਟਰ ਨੇ ਜਿਹੜੇ ਦੂਰੋਂ ਦੂਰੋਂ ਲੋਕੀ ਅਮੈਰੀਕਾ ਚ ਟ੍ਰੀਟਮੈਂਟ ਕਰਾਉਣ ਆਉਂਦੇ ਨੇ, ਮਾਫ਼ ਕਰਨਾ, ਮਰ ਤੇ ਉਹ ਵੀ ਜਾਂਦੇ ਨੇ। ਜੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੋਵੇ ਤੇ ਫਿਰ ਉਹ ਤੇ ਕਦੀ ਮਰਦੇ ਹੀ ਨਾ। ਔਖਦ ਆਏ ਰਾਸ, ਦਵਾਈ ਰਾਸ ਆ ਜਾਂਦੀ ਹੈ ਕਦੋਂ? ਵਿੱਚ ਆਪ ਖਲੋਆ, ਜਦੋਂ ਈਸ਼ਵਰ ਵਿੱਚ ਖੜਾ ਹੋ ਜਾਏ
दवाई पहले दिन ही काम करना शुरू कर देंदी है, नहीं तो मिट्टी हो जाती। मैं जिहड़ी पंक्ति नूं एक्सप्लेन कर रहा, बंद पाया मेरे सतगुर पूरा होई सर्ब कल्याण, अकाल पुरख ने तरस करके पूरा गुरु मिलाया, पूरे गुरु ने मेरे विच ते वकारां दे विच बन मार दिता, दुखां दे विच बन मार दिता। लै सिखा जिवें पिंड दे दुआले बन मार देईदा वी फलड दा पाणी इहदे च जाए ना, हुण तेरे कोल दुख नहीं पहुंच सकणगे, वकार नहीं पहुंच सकणगे, होई सर्ब कल्याण, हुण तू सारे आनंद माणी जा। उहनूं मैं एक्सप्लेन कर रहा, जैसे बैद रोगी प्रत कहे ना बिथार बिरथा संजम कह औखद खवाए रोग खंड है, जैसे भूल चूक चटिया की ना बिचारे पांदा। सियाणा टीचर जेड़ा बच्चा पढ़ाई च ढिला होवे ना, ओनू दूजे बच्चियां दे सामने जलील नहीं करदा। ये पढ़ाण दा एक तरीका हुंदा है। पढ़ाण लई बहुत ज्यादा विद्या नहीं चाहीदी, मैनू माफ करना, पढ़ाना एक शौक है, एक ललक है और एक जुगत हुंदी है। बच्चे नू वाच करना, उस बच्चे दी केड़े पक्ष तो कमी है, परे हुंदी उहदी बख्शिश ही, इहदे च कोई वड्याई नहीं गी हुंदी। ਉਹ ਹੁਣ ਕੀ ਕਰਦਾ ਹੈ ਵੀ ਬੱਚੇ ਦੀਆਂ ਕਮਜ਼ੋਰੀਆਂ ਨੋਟ ਕਰਕੇ ਉਹਦੀ ਭੁੱਲ ਚੁੱਕ ਨੂੰ ਚਿਤਾਰਦਾ ਨਹੀਂ, ਉਹਨੂੰ ਦੂਜਿਆਂ ਦੇ ਸਾਹਮਣੇ ਨੀਵਾਂ ਨਹੀਂ ਵਿਖਾਉਂਦਾ। ਉਹ ਕੀ ਕਰਦਾ ਹੈ ਫਿਰ ਜੀ, ਸਾਨੂੰ ਵੀ ਪਤਾ ਲੱਗ ਜਾਏ, ਕਿਤੇ ਸਿਖਾਉਣਾ ਪਏ ਤੇ ਅਸੀਂ ਵੀ ਉਹ ਤਰੀਕਾ ਅਪਣਾ ਲਈਏ। ਜੈਸੇ ਭੂਲ ਚੂਕ ਚਟੀਆ ਕੀ ਨਾ ਵਿਚਾਰੇ ਪਾਂਦਾ, कह कह सिख्या मूर्खत मत खंड है। उनू थोड़ा थोड़ा करके उस चीज तो अवेयर करदा है, उदी मूर्खा वाली मत दा खंडन करदा है। ते तीन एग्जाम्पलां दे के ना, जैसे कर गैत सर्प सुत पेख माता कहे ना पुकार, फुसलाए और मंड है, जैसे बैद रोगी प्रत कह ना बिथार बिरथा संजम कह औखद खवाए रोग खंड है, जैसे भूल चूक चटिया की ना बिचारे पांदा, कह कह सिख्या मूर्खत मत खंड है, तैसे पेख अवगुण सतगुर ना कहे काहू। जे किते सतगुरु साडे अवगण गनान लग पैण ते पिछे बचदा की है, बचदा ते कुछ भी नहीं। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਵਾਹਿ ਸਤਿਗੁਰੂ, ਜਦੋਂ ਮੈਂ ਬਾਣੀ ਪੜ੍ਹਨਾ ਨਾ ਤੇ ਉਹਦੇ ਵਿੱਚ ਮੈਨੂੰ ਸ਼ਬਦ ਮਿਲਦਾ ਵੀ ਤੂੰ ਅੰਤਰ ਜਾਮੀ ਹੈ, ਤੇ ਮੈਂ ਹਿੱਲ ਜਾਂਦਾ ਅੰਦਰੋਂ। ਭਾਈ ਗੁਰਦਾਸ ਤੂੰ ਕਿਉਂ ਹਿੱਲ ਜਾਂਦਾ? ਮਹਾਰਾਜ ਜਦੋਂ ਮੈਨੂੰ ਇਹ ਸਮਝ ਆਉਂਦੀ ਵੀ ਤੁਸੀਂ ਅੰਤਰ ਜਾਮੀ ਹੋ, ਮੇਰੇ ਅੰਦਰ ਦੀਆਂ ਵੀ ਜਾਣਦੇ ਹੋ, ਤੇ ਮੇਰੇ ਅੰਦਰ ਕੀ ਫੁਰਨੇ ਚੱਲਦੇ ਨੇ, ਫਿਰ ਮੇਰਾ ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ। अंतर जामी सुन कंपत हो अंतरगत, पतित पावन सुन आसा उरधार हो। पहला मैं कंब जाना, फिर मैनू पता लगदा तू ते पतता नू पावन करन वाला, फिर मेरे अंदर आस दी किरण जाग पैंदी है, बई उह ते गिणदा ही कौन नहीं औगण। तैसे पेख अवगण सतगुर ना कहे काहू, सानू जतांदा नहीं गा भी तू ते बड़ा गया गुजरिया, तेनू ते मैं अपना सिख नहीं बनाना, तेनू ते मैं गुरुद्वारे वड़न ही नहीं देना। पूरन विवेक समझावत प्रचंड है, वो पूरी तरह विवेक बुद्धि बख्शिश करदा है, समझांदा है। प्रचंड जेड़ा अखर है ना, जिवें जपजी साहब चाप जी पढ़ दे, ज्ञान खंड में ज्ञान प्रचंड, क्यों? क्योंकि हुण मेरी तो जॉब ही ये है ना, भी संगत नू थोड़ा गुरमत सौखी करके दसना, होरे केड़ी जॉब है। प्रचंड दे अखरी अर्थ हुंदे ने बलवान करना, किसी चीज नू होर बल सहित कर देना। पूर्ण विवेक समझावत प्रचंड है, अज सतगुरु भी यही कह रहे ने, साचा साहिब अकाल पुरख वाहिगुरु सदा थिर सद मेहरबान, वो हमेशा दया वेची रहिंदा है।
ਅਸੀਂ ਵੇਹਨਾ ਵੀ ਫਲਾਣਾ ਬੰਦਾ ਕੰਮ ਕਰ ਦਿੰਦਾ, ਤੁਸੀਂ ਇਸ ਤਰ੍ਹਾਂ ਕਰਿਓ, ਯਾਰਾਂ ਕੁ ਵਜੇ ਮਿਲਿਓ, ਨਹੀਂ ਜਦੋਂ ਸ਼ਾਮ ਨੂੰ ਉਹ ਪਾਰਕ ਚ ਟਹਿਲ ਰਿਹਾ ਹੁੰਦਾ ਉਦੋਂ ਬੜਾ ਖੁਸ਼ ਹੁੰਦਾ, ਉਦੋਂ ਮਿਲਿਓ। ਉੱਥੇ ਕੰਮ ਦਾ ਬੜਾ ਬਰਡਨ ਹੈ, ਉਹਦਾ ਮੂਡ ਖਰਾਬ ਹੋਇਆ, ਫਿਰ ਨਾ ਮਿਲਿਓ। ਸਤਿਗੁਰੂ ਕਹਿੰਦੇ ਮੇਰੇ ਸਾਹਿਬ ਦਾ ਕਦੀ ਮੂਡ ਖਰਾਬ ਨਹੀਂ ਹੁੰਦਾ, ਹਮੇਸ਼ਾ ਦਇਆ ਦੇ ਘਰ ਵਿੱਚ ਹੀ ਖਲੋਤਾ ਰਹਿੰਦਾ, ਜਦੋਂ ਮਰਜ਼ੀ ਉਹਦੇ ਚਰਨਾਂ ਵਿੱਚ ਅਰਦਾਸ ਕਰ ਲਓ। ਸਦ ਮਿਹਰਬਾਨ, ਹਮੇਸ਼ਾ ਹੀ ਦਿਆਲੂ, ਹਮੇਸ਼ਾ ਹੀ ਦਿਆਲੂ, ਹਮੇਸ਼ਾ ਹੀ ਦਿਆਲੂ। ਦਇਆ ਕਰੀ ਤੁਰਿਆ ਜਾਂਦਾ, ਕਰੀ ਤੁਰਿਆ ਜਾਂਦਾ, ਕਰੀ ਤੁਰਿਆ ਜਾਂਦਾ, ਕਰੀ ਤੁਰਿਆ ਜਾਂਦਾ, ਨਾ ਥੱਕਦਾ, ਨਾ ਆਕਦਾ, ਨਾ ਮੱਥੇ ਵੱਟ ਪਾਉਂਦਾ। ਸਾਚਾ ਸਾਹਿਬ ਸਦ ਮਿਹਰਬਾਨ, ਉਹਨੇ ਕਿਰਪਾ ਕੀਤੀ, ਮੈਨੂੰ ਪੂਰਾ ਗੁਰੂ ਮਿਲਾ ਦਿੱਤਾ ਤੇ ਬੰਧ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਉਹਨੇ ਵਕਾਰਾਂ ਦੇ ਤੇ ਮੇਰੇ ਵਿਚਕਾਰ ਬੰਨ ਮਾਰ ਦਿੱਤਾ। ਬੰਨ ਕਿਵੇਂ ਮਾਰ ਦਿੱਤਾ? ਜੁਗਤ ਦੱਸ ਦਿੱਤੀ। ਪਰ ਸੰਗਤ ਜੀ, ਗੁਰੂ ਵੀ ਕੀ ਕਰੇ? ਕੋਈ ਵਿਅਕਤੀ ਡਾਕਟਰ ਕੋਲ ਜਾ ਕੇ ਉਹਨੂੰ ਆਪਣਾ ਦੁੱਖ ਦੱਸੇ, ਤਕਲੀਫ ਦੱਸੇ ਕਿ ਮੈਨੂੰ ਆਹ ਬਿਮਾਰੀ ਹੈ, ਡਾਕਟਰ ਦਵਾਈ ਦੇਗਾ। ਹੁਣ ਜੇ ਡਾਕਟਰ ਦੀ ਅਪੁਆਇੰਟਮੈਂਟ ਲੈ ਕੇ ਫੀਸ ਜਮ੍ਹਾਂ ਕਰਾ ਕੇ ਵਾਰੀ ਨਾਲ ਅੰਦਰ ਚਲਾ ਜਾਏ, ਉਹ ਟੂਲ ਘਸੀਟ ਕੇ ਨੇੜੇ ਕਰ ਲਏ ਔਰ ਬਿਠਾ ਕੇ ਬੜੇ ਪਿਆਰ ਨਾਲ ਪੁੱਛੇ, ਹਾਂਜੀ ਦੱਸੋ ਕੀ ਸਮੱਸਿਆ, ਤੇ ਕਹੇ ਨਹੀਂ ਮੈਨੂੰ ਤਾਂ ਕੋਈ ਸਮੱਸਿਆ ਨਹੀਂ, ਧਿਆਨ ਦੇਣਾ, ਤੇ ਉਹ ਡਾਕਟਰ ਕਹੇ ਫਿਰ ਮੇਰੇ ਕੋਲ ਕੀ ਕਰਨਾ ਹੈ? ਹੁਣ ਗੁਰੂ ਕੋਲ ਆ ਕੇ ਅਸੀਂ ਤਰਲਾ ਤੇ ਲਈਏ ਵੀ ਸਤਿਗੁਰੂ ਆਹ ਸਮੱਸਿਆ, ਕਿਸੇ ਨੂੰ ਨਾ ਦੱਸੀਏ ਬਈ ਇਹ ਕਵੇਗਾ ਐਡਾ ਗਿਆ ਗੁਜ਼ਰੇ, ਗੁਰੂ ਨੂੰ ਤੇ ਦੱਸ ਦੇ। ਅੱਛਾ, ਬੋਲ ਕੇ ਦੱਸਣ ਦੀ ਲੋੜ? ਉਹਦੇ ਵੈਸੇ ਹੱਥ ਜੋੜ ਕੇ ਚੁੱਪ ਚਪੀਤੇ ਕਹਿ ਰਹੋ ਵੀ ਮਹਾਰਾਜ ਨਹੀਂ ਪੇਸ਼ ਜਾਣ ਦਿੰਦੇ ਵਕਾਰ, ਹੁਣ ਮੇਰੇ ਹੱਥ ਖੜੇ ਨੇ, ਹੁਣ ਤੁਸੀਂ ਕੁਛ ਕਰੋ, ਉਹ ਬਖਸ਼ਿਸ਼ ਕਰ ਦਿੰਦਾ। ਪਰ ਹੁਣ ਉਹਨੂੰ ਆ ਕੇ ਕਹੀਏ ਵੀ ਮੈਂ ਤੇ ਸੱਤ ਪੁੱਤਰ ਹਾਂ, ਹਲ ਤੇ ਚੜ ਕੇ ਨਹਾਤਾ ਵਾਂ, ਉਹ ਕਹਿੰਦਾ ਫਿਰ ਤੁਰਿਆ ਫਿਰ ਮੈਂ ਕੀ ਕਰਾਂ? ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ, ਜ਼ਮੀਨ ਆਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ। ਸਰੀਰ ਮਾਨੋ ਇੱਕ ਕਿਲਾ ਹੈ, ਇਸ ਸਰੀਰ ਰੂਪੀ ਕਿਲੇ ਦੇ ਉੱਤੇ ਪੰਜ ਵਕਾਰਾਂ ਨੇ ਕਬਜ਼ਾ ਕਰ ਲਿਆ। ਛਡਾਉਣਾ ਕਿਵੇਂ ਕਬਜ਼ਾ? ਮਹਾਰਾਜ ਮੈਥਡ ਸਮਝਾਉਂਦੇ ਨੇ ਇਸ ਸ਼ਬਦ ਵਿੱਚ। ਹੁਣ ਇਹ ਜਿਹੜੇ ਵਕਾਰ ਨੇ, ਇਹ ਮੈਥੋਂ ਹਾਲਾ ਮੰਗਦੇ ਨੇ, ਹਾਲਾ। ਇਹ ਹੁਣ ਵਾਲਿਆਂ ਨੂੰ, ਤੁਹਾਡੇ ਵਿੱਚੋਂ ਵੀ ਸ਼ਾਇਦ ਬਾਅਦਿਆਂ ਨੂੰ ਨਾ ਪਤਾ ਹੋਵੇ, ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਵੀ ਇੱਕ ਜ਼ਮਾਨਾ ਸੀ ਸਾਡੇ ਦੇਸ਼ ਵਿੱਚ ਹਲ ਦੇ ਉੱਤੇ ਵੀ ਟੈਕਸ ਲੱਗਦਾ। ਕਿੰਨੇ ਹਲ ਨੇ ਤੇਰੇ? ਮੇਰੀ ਦੋ ਹਲਾਂ ਦੀ ਵਾਈ ਹੈ, ਉਹ ਜ਼ਮੀਨ ਦੇ ਹਿਸਾਬ ਨਾਲ ਹੁੰਦਾ ਹੈ, ਰਕਬੇ ਦੇ ਹਿਸਾਬ ਨਾਲ। ਤੇਰੇ ਕਿੰਨੇ ਹਲ ਨੇ? ਜੀ ਮੇਰਾ ਤੇ ਇੱਕੋ ਹੀ ਹੈ। ਕਈ ਮੇਰੇ ਵਰਗੇ ਵੀ ਹੁੰਦੇ ਸਨ, ਹਾਂ ਵੀ ਤੇਰੇ ਕਿੰਨੇ ਨੇ? ਉਹਨੇ ਕਹਿਣਾ ਜੀ ਮੇਰਾ ਤੇ ਅੱਧਾ ਹਲ ਹੀ ਹੈ, ਇੱਕ ਟੱਗਾ ਮੇਰਾ ਹੈ, ਇੱਕ ਗੁਆਂਢੀ ਦਾ ਸਾਡੇ ਕੋਲ ਪੈਲੀ ਥੋੜੀ ਹੈ, ਅਸੀਂ ਇੱਕੋ ਹਾਲ ਨਾਲ ਹੀ ਕੰਮ ਚਲਾਉਂਦੇ। ਉਹਨਾਂ ਨੂੰ ਅੱਧਾ ਹਾਲਾ ਲੱਗਦਾ ਸੀ, ਕਿਸੇ ਨੂੰ ਪੂਰਾ ਹਾਲਾ, ਕਿਸੇ ਨੂੰ ਦੋ ਹਾਲੇ, ਜਿਵੇਂ ਜਿਵੇਂ ਰਕਬਾ ਹੈ ਉਸ ਹਿਸਾਬ ਨਾਲ ਇਹ ਟੈਕਸ ਲੱਗਦਾ ਸੀ। ਹੁਣ ਜਿਹਦੇ ਕੋਲ ਜ਼ਮੀਨ ਹੈ, ਉਹ ਜ਼ਮੀਨ ਵਾਹ ਰਿਹਾ ਹੈ, ਉਹਨੂੰ ਹਾਲਾ ਦੇਣਾ ਪੈ ਜਾਏ, ਚਲੋ ਕੋਈ ਬਹੁਤੀ ਵੱਡੀ ਗੱਲ ਨਹੀਂ। ਜ਼ਮੀਨ ਮੇਰੀ ਹੈ, ਵਾਂਦਾ ਕੋਈ ਹੈ, ਵਿੱਚੋਂ ਕੋਈ ਮੇਰਾ ਸ਼ੇਅਰ ਵੀ ਨਹੀਂ ਗਾ, ਤੇ ਜਦੋਂ ਟੈਕਸ ਦੀ ਵਾਰੀ ਆਵੇ, ਪਟਵਾਰੀ ਮੈਨੂੰ ਆ ਕੇ ਧੌਣੋ ਫੜ ਲੈ ਤੇ ਮੌਜਾਂ ਉਹ ਕਰੇ, ਤੇ ਫਿਰ ਕਿੰਨਾ ਕੁ ਚਿਰ ਕੰਮ ਚੱਲੇਗਾ? ਮੇਰੇ ਸਰੀਰ ਦੀ ਵਰਤੋਂ ਕਰਦੇ ਨੇ ਵਕਾਰ, ਕਦੀ ਕਾਮ ਭਜਾਈ ਫਿਰਦਾ, ਕਦੀ ਕ੍ਰੋਧ, ਲੋਭ, ਮੋਹ ਤੇ ਹੰਕਾਰ, ਤੇ ਜਦੋਂ ਲੇਖਾ ਆਉਣਾ ਹੈ ਤੇ ਸਾਹ ਤਨ ਪਕੜੀ ਏਕ ਜਣਾ ਤੇ ਭਾਗ ਗਏ ਸੇ ਪੰਜ ਜਣਾ, ਪੰਜ ਤੇ ਭੱਜ ਗਏ ਤੇ ਜਿੰਦ ਨੂੰ ਧੌਣੋ ਫੜ ਲਿਆ ਵੀ ਹਿਸਾਬ ਦੇ। ਇਹਨੂੰ ਕਬੀਰ ਸਾਹਿਬ ਕਹਿੰਦੇ ਨੇ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ, ਜ਼ਮੀਨ ਆਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ। ਜਿਵੇਂ ਉੱਥੇ ਪਟਵਾਰੀ ਕਿਸਾਨ ਨੂੰ ਟੋਰਚਰ ਕਰਦਾ ਹੈ, ਇਸ ਤਰ੍ਹਾਂ ਇਹ ਮੈਨੂੰ ਲੇਖਾ ਲੈਣ ਵਾਲੇ ਟੋਰਚਰ ਕਰਦੇ, ਬਾਈ ਤੂੰ ਸਰੀਰ ਦੀ ਸਵਰਤੋਂ ਨਹੀਂ ਕੀਤੀ, ਸੰਗਤ ਵਿੱਚ ਨਹੀਂ ਗਿਆ, ਤੂੰ ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਹਿਸਾਬ ਦੇ, ਲੇਖਾ ਮੰਗ ਹੈ ਬਾਣੀਆਂ। ਹਿਸਾਬ ਤੇ ਜਿੰਦ ਤੋਂ ਲਿਆ ਜਾਣਾ, ਵਕਾਰਾਂ ਤੋਂ ਨਹੀਂ ਲਿਆ ਜਾਣਾ, ਉਹਨਾਂ ਨੇ ਤੇ ਆਪਣੇ ਆਨੰਦ ਲੈ ਕੇ ਚੱਲਦੇ ਬਣਨਾ ਹੈ। ਵਿਆਹਾਂ ਤੇ ਮੌਜਾਂ ਤੇ ਲੋਕੀ ਕਰਦੇ ਨਾ, ਉਦੋਂ ਮਗਰੋਂ ਫਿਰ ਸਾਰੇ ਕਹਿੰਦੇ ਆ ਬਈ ਇੱਧਰ, ਪੈਲਸ ਵਾਲੇ ਕਹਿੰਦੇ ਸਾਡੇ ਇੰਨੇ ਨੇ, ਸੁਨਿਆਰਾ ਕਹਿੰਦਾ ਮੇਰੇ ਇੰਨੇ ਬਣ ਗਏ ਨੇ,
ਬਜਾਜ ਵਾਲਾ ਕਹਿੰਦਾ ਵੀ 2 ਲੱਖ ਦੀ ਵਰੀ ਮੇਰੇ ਕੋਲੋਂ ਵੀ ਗਈ ਹੈ, ਉਦੋਂ ਮਗਰੋਂ ਫਿਰ 8-10 ਸਾਲ ਲਾਂਦਾ ਰਹੋ ਤੂੰ, ਇਹ ਤਾਂ ਹੁਣ ਤੈਨੂੰ ਲਾਉਣਾ ਪੈਣਾ। ਮੌਜਾਂ ਕਰਨ ਵਾਲੇ ਦੇ 2-4 ਘੰਟਿਆਂ ਦੀ ਗੱਲ ਹੁੰਦੀ ਹੈ, ਟੋਲ ਟਮਾਕੇ ਵਿੱਚੋਂ ਛੱਕ ਛਕਾ ਕੇ ਗਾਂਹ ਜਾਂਦੇ ਨੇ। ਹਰ ਕੇ ਲੋਕਾਂ ਮੋਕੋ ਨੀਤ ਦੱਸੈ ਪਟਵਾਰੀ, ਜਦੋਂ ਇਹ ਨੌਬਤ ਬਣ ਜਾਏ ਫਿਰ ਕੀ ਕਰੀਏ। ਸੰਗਤ ਜੀ, ਜਦੋਂ ਇੱਕ ਪੁਰਖੀ ਰਾਜ ਸੀ ਨਾ, ਤਾਂ ਫਿਰ ਕਿਲਿਆਂ ਦੇ ਵਿੱਚ ਰਾਜੇ ਰਹਿੰਦੇ ਤੇ ਦਰਬਾਰ ਲੱਗਦੇ, ਲੋਕੀ ਫਰਿਆਦਾਂ ਉੱਥੇ ਲੈ ਕੇ ਜਾਂਦੇ। ਜਦੋਂ ਦਰਬਾਰ ਦਾ ਸਮਾਂ ਮੁੱਕ ਜਾਂਦਾ ਨਾ, ਫਿਰ ਕਿਲੇ ਦੇ ਦਰਵਾਜ਼ੇ ਦੇ ਬਾਹਰ ਇੱਕ ਜੰਜੀਰ ਲਟਕਾਈ ਹੁੰਦੀ ਸੀ ਵੀ ਐਮਰਜੈਂਸੀ ਕਿਸੇ ਨੂੰ ਹੋਵੇ ਨਾ, ਉਹ ਜੰਜੀਰ ਆ ਕੇ ਖਿੱਚੇ। ਉਹ ਘੜਿਆਲ ਅੰਦਰ ਵੱਜਦਾ ਸੀ, ਜਦੋਂ ਘੜਿਆਲ ਵੱਜਣਾ ਤੇ ਰਾਜਾ ਭਾਵੇਂ ਆਪਣੇ ਖਵਾਬਗਾਹ ਵਿੱਚ ਹੋਵੇ, ਉਹਨੇ ਕਹਿਣਾ ਬਾਈ ਦੇਖੋ ਬਾਹਰ ਕੋਈ ਫਰਿਆਦੀ ਆਇਆ। ਉਹ ਫਿਰ ਫਰਿਆਦੀ ਨੇ ਬੂਹਾ ਖੋਲਣਾ, ਤੇ ਤਰੀਕਾ ਇਹ ਹੁੰਦਾ ਸੀ ਵੀ ਅੰਦਰ ਵੜਦਿਆਂ ਸਾਰ ਹੱਥ ਉੱਪਰ ਖੜੇ ਕਰ ਦੇਣੇ ਤੇ ਜਿਹੜੀ ਤਕਲੀਫ ਹੈ ਉਹਦਾ ਇੱਕ ਵਾਕਿਆ ਤਿਆਰ ਕਰ ਲੈਂਦੇ ਸਨ, ਸੈਂਟੈਂਸ ਜਿਹਨੂੰ ਕਹਿੰਦੇ। ਉਹ ਸੈਂਟੈਂਸ ਨੂੰ ਉਹ ਫਿਰ ਵਾਰ ਵਾਰ ਦੁਹਰਾਉਂਦਾ, ਮਾਰਿਆ ਗਿਆ, ਲੁੱਟਿਆ ਗਿਆ, ਮੇਰੇ ਨਾਲ ਇਹ ਫਲਾਂ ਧੱਕਾ ਹੋ ਗਿਆ, ਏਦਾਂ ਹੱਥ ਕਰ ਲੈਂਦਾ ਸੀ। ਫਿਰ ਉਹ ਰਾਜਾ ਇਨਕੁਆਰੀ ਕਰਾਉਂਦਾ ਬਈ ਉਹਨੂੰ ਰੋਕੋ, ਬਈ ਖਬਰਦਾਰ ਜੇ ਇਹਨੂੰ ਪਰੇਸ਼ਾਨ ਕੀਤਾ। ਤੇ ਇਸੇ ਤਰ੍ਹਾਂ ਜਦੋਂ ਮੇਰੀ ਪੇਸ਼ ਨਾ ਗਈ ਤੇ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਮੈਂ ਗੁਰੂ ਕੋਲ ਫਰਿਆਦ ਕੀਤੀ। ਕੀ ਫਰਿਆਦ ਕੀਤੀ? ਮਹਾਰਾਜ ਮੈਨੂੰ ਵਿਕਾਰ ਬੜਾ ਸਤਾਉਂਦੇ ਨੇ, ਭੈੜੇ ਫੁਰਨੇ ਮੇਰੀ ਸੁਰਤ ਵਿੱਚ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਆਉਂਦੇ ਰਹਿੰਦੇ, ਇਹਨਾਂ ਨੂੰ ਕੋਈ ਰੋਕ ਟੋਕ ਹੀ ਨਹੀਂ, ਮੇਰੀ ਤਾਂ ਪਰਵਾਹ ਹੀ ਨਹੀਂ, ਮੈਨੂੰ ਪੁੱਛਦੇ ਹੀ ਨਹੀਂ ਵੀ ਮੈਂ ਆਈ ਕੰਮ ਇਨਸਾਰ, ਮੈਂ ਕੀ ਕਰਾਂ, ਮੇਰੀ ਕੋਈ ਪੇਸ਼ ਨਹੀਂ ਜਾਂਦੀ। ਫਿਰ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਫਿਰ ਗੁਰੂ ਨੇ ਕੀ ਕੀਤਾ, ਤਿੰਨ ਹੋਂ ਲਿਆ ਉਭਾਰੀ, ਉਹਨੇ ਵਿਕਾਰਾਂ ਨੂੰ ਦਬਕਾ ਮਾਰਿਆ ਵੀ ਇਹਨੂੰ ਕਿਉਂ ਸਤਾਉਂਦੇ ਹੋ, ਕੀ ਵਿਗਾੜਿਆ ਇਹਨੇ ਤੁਹਾਡਾ, ਖਬਰਦਾਰ ਇਹ ਮੇਰਾ ਸੇਵਕ ਹੈ, ਇਹਨੂੰ ਅੱਜ ਤੋਂ ਬਾਅਦ ਪਰੇਸ਼ਾਨ ਨਹੀਂ ਕਰਨਾ। ਉਹ ਭੱਜ ਗਏ। 9 ਡਾਂਡੀ 10 ਮੁਨਸਫ ਵਧਾਵੇ ਰਈਅਤ ਬਸਨ ਨਾ ਦੇਹੀ, ਪਟਵਾਰੀ ਦਾ ਸਮਾਜ ਹੁੰਦਾ ਹੈ ਨਾ, ਡਾਂਡੀ ਕਹਿੰਦੇ ਜਿਹੜੇ ਜ਼ਰੀਬ ਕਸ਼ ਹੁੰਦੇ ਨੇ, ਹੁਣ ਤੇ ਜ਼ਰੀਬ ਆ ਗਈ ਹੈ, ਫੀਤੇ ਆ ਗਏ ਨੇ, ਹੁਣ ਤੇ ਕੰਪਿਊਟਰਾਈਜ਼ ਵੀ ਉਹ ਪੈਮਾਇਸ਼ ਹੁੰਦੀ ਹੈ, ਨਹੀਂ ਤੇ ਕਈ ਵਾਰ ਨਾ ਸਾਧ ਸੰਗਤ ਇੱਕ ਇੱਕ ਕਰਮ ਦਾ ਡੰਡਾ ਬਣਾਇਆ ਹੁੰਦਾ ਸੀ, ਉਹ ਡੰਡੇ ਨਾਲ ਐ ਮਿੰਦੇ ਜਾਂਦੇ ਸਨ, ਰਾਤ ਨੂੰ ਹੀ ਆ ਜਾਂਦੇ ਸਨ, ਔਰ ਜਿਨ੍ਹਾਂ ਦੀ ਪੈਮਾਇਸ਼ ਹੁੰਦੀ ਸੀ ਉੱਥੇ ਰਾਤ ਨੂੰ ਮੈਨੂੰ ਖਿਮਾ ਕਰਨਾ, ਸ਼ਰਾਬ ਉਡਾਣੀ, ਮੁਰਗੇ ਉਡਾਣੇ, ਮੈਂ ਤੇਰੀ ਸਵੇਰੇ ਥੋੜ੍ਹੀ ਜਿਹੀ ਵਧਾ ਦਿਆਂਗੇ, ਜਿਹਨੇ ਨਹੀਂ ਸੇਵਾ ਕੀਤੀ ਉਹਦੀ ਥੋੜ੍ਹੀ ਜਿਹੀ ਘਟਾ ਦਿਆਂਗੇ। ਇਹ ਕੰਮ ਚੱਲਦਾ ਸੀ, ਹੁਣ ਵੀ ਥੋੜ੍ਹਾ ਥੋੜ੍ਹਾ ਚੱਲਦਾ। ਉਹ ਜਿਹੜੇ ਪਟਵਾਰੀ ਦਾ ਸਮਾਜ ਸੀ ਨਾ, 9 ਡਾਂਡੀ, 9 ਡਾਂਡੀ ਕਿਹੜੇ, 2 ਕੰਨ, 2 ਅੱਖਾਂ, 2 ਨਾਸਕਾ, ਮੂੰਹ, ਗੁੱਦਾ, ਗੁਪਤਾਂਗ ਆਦਿਕ, ਇਹ 9 ਇੰਦਰੇ, ਇਹ 9 ਦੇ 9 ਜਿਹੜੇ ਨੇ ਇਹ ਰਲੇ ਹੋਏ ਨੇ ਵਕਾਰਾਂ ਨਾਲ। ਤੇ 10 ਮੁਨਸਫ, ਮੁਨਸਫ ਕਹਿੰਦੇ ਇਨਸਾਫ ਕਰਨ ਵਾਲਾ, ਇਹ ਸਾਰੇ ਬਰਖਿਲਾਫ ਨੇ। ਰਈਅਤ ਬਸਨ ਨਾ ਦੇਹੀ, ਜਿੱਥੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਸੀ ਨਾ ਪੈਂਦਾ, ਉਹ ਫਿਰ ਓੜਕ ਜ਼ਮੀਨ ਹੀ ਛੱਡ ਦਿੰਦੇ ਸਨ, ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਣਾ, ਪੱਲੇ ਹੀ ਕੁਝ ਨਹੀਂ ਪੈਂਦਾ, ਇੱਥੇ ਰਹਿ ਕੇ ਕੀ ਕਰਨਾ, ਕਰਜ਼ਾ ਵੱਧਦਾ ਜਾਂਦਾ। ਇਸ ਤਰ੍ਹਾਂ ਉਹ ਤਨ ਜਿਹਦਾ ਇਹ ਹਾਲ ਹੋਵੇ, ਵਕਾਰ ਖਰੂਦ ਮਚਾਣ, ਇੰਦਰੇ ਵੀ, ਕੰਨ ਵੀ ਉਹਨਾਂ ਦਾ ਸਾਥ ਦੇਣ, ਅੱਖਾਂ ਵੀ ਉਹਨਾਂ ਦਾ ਸਾਥ ਦੇਣ, ਉਹਦੇ ਅੰਦਰ ਸਰੀਰ ਦੇ ਅੰਦਰ ਸ਼ੁੱਭ ਗੁਣਾਂ ਦੀ ਰਈਅਤ ਵੱਸਦੀ ਹੋਈ ਨੇਗੀ, ਸਤ ਸੰਤੋਖ, ਦਇਆ, ਧਰਮ, ਧੀਰਜ ਅੰਦਰ ਪਣਪਦੇ ਹੀ ਨੇਗੇ। ਜਬ ਲਗ ਸਿੰਘ ਰਹੇ ਬਨ ਮਾਏ, ਤਬ ਲਗ ਬਨ ਫੂਲੇ ਹੀ ਨਾ ਆਏ, ਜਬ ਹੀ ਸਿਆਰ ਸਿੰਘ ਕੋ ਖਾਏ, ਫੁੱਲ ਰਹੀ ਸਗਲੀ ਬਣ ਰਹਾ ਹੈ। ਜਦੋਂ ਤੱਕ ਅੰਦਰ ਹੰਕਾਰ ਰੂਪੀ ਸ਼ੇਰ ਹੈ, ਉਹ ਸਤ ਸੰਤੋਖ, ਦਇਆ, ਧਰਮ, ਧੀਰਜ ਨੂੰ ਪਣਪਣ ਹੀ ਨਹੀਂ ਦਿੰਦਾ। ਜਦੋਂ ਨਿਮਰਤਾ ਸ਼ੇਰ ਹੰਕਾਰ ਨੂੰ ਖਾ ਜਾਏ, ਫਿਰ ਅੰਦਰ ਸ਼ੁਭ ਗੁਣ ਆ ਜਾਂਦੇ ਨੇ। ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸਟਾਲਾ ਲਈ। ਉਹ ਪਮੈਸ਼ ਪੂਰੀ ਨਹੀਂ ਕਰਦੇ, ਜ਼ਰੀਬ ਚੰਗੀ ਤਰ੍ਹਾਂ ਨਹੀਂ ਖਿੱਚਦੇ, ਤੇ ਕੀ ਕਰਦੇ ਨੇ, ਬਿਸ਼ਟਾਲਾ। ਵੈਸੇ ਸੰਗਤ ਜੀ, ਬਿਸ਼ਟਾਲਾ ਦੇ ਅਰਥ ਹੁੰਦੇ ਨੇ ਬਿਸ਼ਟਾ ਜਮਾ ਆਲਿਆ, ਆਲਿਆ ਕਹਿੰਦੇ ਨੇ ਘਰ ਨੂੰ, ਤੇ ਮੈਨੂੰ ਖਿਮਾ ਕਰਨਾ,
ਬਿਸ਼ਟਾ ਕਹਿੰਦੇ ਨੇ ਮਨੁੱਖੀ ਵੇਸਟੇਜ ਨੂੰ, ਉਹ ਰਿਸ਼ਵਤ ਖਾਂਦੇ ਨੇ ਔਰ ਉਸ ਰਿਸ਼ਵਤ ਨੂੰ ਕਬੀਰ ਸਾਹਿਬ ਨੇ ਵਿਸ਼ਟਾ ਕਿਹਾ ਹੈ। ਵਿਸ਼ਟਾ ਗੰਦਗੀ ਖਾਣਾ, ਵਿਸ਼ਟਾ ਰਿਸ਼ਵਤ ਖਾਣੀ ਗੰਦਗੀ ਖਾਣ ਦੇ ਬਰਾਬਰ ਹੈ। ਪਰ ਸਾਡੇ ਤੇ ਬੜੇ ਫਕਰ ਨਾਲ ਦੱਸਦੇ ਨੇ ਮੁੰਡਾ ਕੀ ਕਰਦਾ ਹੈ ਜੀ, ਪੁਲਿਸ ਚ ਲੱਗਾ ਹੈ ਜੀ, ਕਿੰਨੀ ਕੁ ਤਨਖਾਹ। ਤਨਖਾਹ ਤੇ 35,000 ਹੈ, 50,000 ਉੱਤੋਂ ਵੀ ਹੋ ਜਾਂਦਾ ਹੈ ਭਾਈ, ਇਹ ਗੂੰ ਖਾ ਰਹੇ। ਮੈਂ ਨਹੀਂ ਕਹਿੰਦਾ, ਮੇਰਾ ਗੁਰੂ ਕਹਿੰਦਾ। ਡੋਰੀ ਪੂਰੀ ਮਾਪੈ ਨਾਈ ਬਹੁ ਬਿਸਟਾਲਾ ਲਈ, 72 ਘਰ ਇੱਕ ਪੁਰਖ ਸਮਾਇਆ। ਸਰੀਰ ਦੇ ਜਿਹੜੇ 72 ਖਾਨੇ ਨੇ, ਇਹਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੈ, ਸਮਾਇਆ ਹੋਇਆ। ਉਨ ਦੀਆ ਨਾਮ ਲਿਖਾਈ, ਮੇਰੇ ਗੁਰੂ ਨੇ ਉਹ ਮੈਨੂੰ ਰਾਹਦਾਰੀ ਲਿਖ ਦਿੱਤੀ ਵੀ ਤੂੰ ਮੇਰੇ ਕੋਲ ਉੱਪਰ ਪੂਜਾ ਕਰ, ਪੁਕਾਰ ਕੀਤੀ ਹੈ, ਵਿਕਾਰ ਸਤਾਉਂਦੇ ਨੇ, ਲੈ ਮੈਂ ਤੈਨੂੰ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਲਿਖ ਦੇਣਾ, ਇਹ ਹੁਣ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਇਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ, ਮੈਂ ਇੱਥੇ ਪਰਾਇਆ ਵਾਂ ਇਸ ਮਾਤ ਲੋਕ ਵਿੱਚ। ਵਿਕਾਰਾਂ ਰੂਪੀ ਕੁੱਤੇ ਬਹੁਤ ਨੇ, ਸਾਰੇ ਮੇਰੇ ਪਿੱਛੇ ਪੈ ਗਏ ਨੇ, ਤੇ ਜਦੋਂ ਕੁੱਤੇ ਇਸ ਤਰ੍ਹਾਂ ਪੈ ਜਾਣ ਫਿਰ ਲੋਕ ਭੋਏ ਤੇ ਹੱਥ ਮਾਰਦੇ, ਕੋਈ ਰੋੜਾ ਫੜਨ ਦਾ ਭੁਲੇਖਾ ਪਾਉਂਦੇ, ਉੱਚੀ ਉੱਚੀ ਕੂਕਦੇ, ਉਹ ਥੋੜੇ ਜਿਹੇ ਪਿੱਛੇ ਹਟ ਜਾਂਦੇ, ਜੇ ਚੁੱਪ ਕਰ ਜਾਏ ਉਹ ਫਿਰ ਵੱਢਣ ਨੂੰ ਆਉਂਦੇ। ਇਸ ਤਰ੍ਹਾਂ ਉਹਨਾਂ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਬਈ ਅਸੀਂ ਪੁਕਾਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਡਰ ਕੇ ਦੂਰ ਖੜੇ ਰਹਿੰਦੇ ਨੇ, ਜਦੋਂ ਪੁਕਾਰਨਾ ਬੰਦ ਕਰਦੀ ਉਹ ਫਿਰ ਉੱਤੇ ਚੜ ਜਾਂਦੇ ਨੇ। ਇਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ, ਇਸ ਤਨ ਨੂੰ ਬਚਾਉਣ ਲਈ ਮੈਂ ਭੌਂਕਣਾ। ਤੇ ਉੱਥੇ ਸਤਿਗੁਰੂ ਕਹਿੰਦੇ ਨੇ 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਤੇ ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਕਰ। ਮੇਰੇ ਵੱਲ ਲੈਣਾ ਨਿਕਲਿਆ ਹੀ ਨਹੀਂ, ਕਿਉਂਕਿ ਪੂਰੇ ਗੁਰੂ ਨੇ ਮੇਰੀ ਮਦਦ ਕੀਤੀ, ਵਾਹਿਗੁਰੂ ਦੇ ਨਾਮ ਦੀ ਰਾਹਦਾਰੀ ਲਿਖ ਦਿੱਤੀ, ਹੁਣ ਮੈਂ ਬਚ ਗਿਆ। ਅੰਤ ਵਿੱਚ ਕਹਿੰਦੇ ਨੇ ਸੰਤਾਂ ਕੋ ਮਤ ਕੋਈ ਨਿੰਦੋ, ਭਾਈ ਇਹਨਾਂ ਸੰਤਾਂ ਦੀ ਕੋਈ ਨਿੰਦਿਆ ਨਾ ਕਰਿਆ ਕਰੋ। ਕਿਉਂ ਨਾ ਕਰਿਆ ਕਰੀਏ ਭਾਈ? ਹਜ਼ੂਰ ਕਹਿਣ ਲੱਗੇ ਸੰਤ ਰਾਮ ਹੈ ਏਕੋ। ਇਹ ਜਿਹੜੇ ਸੱਚੀ ਮੁੱਚੀ ਦੇ ਸੰਤ ਨੇ ਨਾ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ, ਉਹਨਾਂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੈ। ਕਿੰਨਾ ਚ ਜਿਹਨਾਂ ਨਾ ਵਿਸਰੈ ਨਾਮ ਸੇ ਕਿਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ।

0: ਬ੍ਰਹਮਾ ਬੜਾ ਬੇਅੰਤ ਹੈ, ਅਕਾਲ ਪੁਰਖ ਵਾਹਿਗੁਰੂ, ਉਹ ਸਾਡੇ ਕੀਤੇ ਹੋਏ ਕਰਮਾਂ ਦੀ, ਐਬਾਂ ਦੀ, ਅਵਗੁਣਾਂ ਦੀ ਗਿਣਤੀ ਹੀ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਇਹ ਗਿਣਤੀਆਂ ਕਰਨ ਲੱਗ ਪਿਆ ਤੇ ਫਿਰ ਤੇ ਇਹਨਾਂ ਦਾ ਬਚਾਅ ਹੋ ਹੀ ਨਹੀਂ ਸਕਦਾ। ਲਿਖ ਹੈ ਕਤਹਿ ਨਾ, ਲੇਖੇ ਕਰਨ ਨਾਲ, ਹਿਸਾਬ ਕਿਤਾਬ ਕਰਨ ਨਾਲ ਕਦੀ ਪਾਰ ਉਤਾਰਾ ਨਹੀਂ ਆਉਣਾ, ਕਿਉਂਕਿ ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਾ ਪਾਰਾਵਾਰ। ਇਹ ਉਰਦੂ ਦਾ ਲਫ਼ਜ਼ ਹੈ ਖਤਾ, ਖਤਾ ਤੇ ਉਹ ਤੇ ਇਹਦਾ ਬਹੁਵਚਨ ਬਣਾਉਣ ਤੇ ਖਤਾਏ ਕਹਿੰਦੇ ਨੇ। ਹਾਂਜੀ, ਸਾਡੇ ਕਿਉਂਕਿ ਹੁਣ ਜਿਹੜੇ ਸ਼ਬਦ ਪੰਜਾਬੀ ਜਿਹੜੀ ਹੈ ਇਹ ਅਡੋਪਟ ਬਹੁਤ ਕੁਛ ਕਰ ਲੈਂਦੀ ਹੈ, ਤੇ ਗੁਰੂ ਸਾਹਿਬ ਨੇ ਫਿਰ ਸਿੱਧਾ ਹੀ ਤਰੀਕਾ ਵਰਤਿਆ, ਜਿਵੇਂ ਝੰਡਾ ਝੰਡੇ, ਡੰਡਾ ਡੰਡੇ, ਗੰਢਾ ਗੰਢੇ, ਇਸ ਤਰ੍ਹਾਂ ਖਤਾ ਖਤੇ। ਗੁਰਮੁਖ ਪਿਆਰੇ ਪਾਠ ਖਤੇ ਵੀ ਕਰਦੇ ਨੇ, ਪਰ ਖਤੇ ਅਸੀਂ ਖਤੇ ਬਹੁਤ ਕਮਾਮ ਦੇ, ਅਸੀਂ ਗਲਤੀਆਂ ਬਹੁਤ ਕਰਨੇ ਆ। ਅੰਤ ਨਾ ਪਾਰਾ ਵਾਰ, ਹਰ ਜੀ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਣਾਗਾਰ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਉਹ ਆਪਣੇ ਬਿਰਧ, ਬਿਰਧ ਅੱਖਰ ਹੁੰਦੇ ਨੇ ਸ਼ੁਰੂ ਤੋਂ, ਜੋ ਉਹਦਾ ਨੇਚਰ ਹੈ, ਸੁਭਾਅ ਹੈ, ਜੋ ਮੁੱਢ ਕਦੀਮੀ ਦਾ ਸੁਭਾਅ ਹੈ, ਉਹਦੇ ਮੁਤਾਬਕ ਵਾਹਿਗੁਰੂ ਬਖਸ਼ਿੰਦਾ ਹੈ। ਉਹ ਗਲਤੀਆਂ ਵੱਲ ਧਿਆਨ ਨਹੀਂ ਦਿੰਦਾ, ਜਿਹੜਾ ਥੋੜਾ ਬਹੁਤਾ ਸਾਡੇ ਤੋਂ ਚੰਗਾ ਹੋ ਜਾਂਦਾ ਹੈ ਉਧਰ ਧਿਆਨ ਦਿੰਦਾ ਹੈ, ਇਹ ਬੜਾ ਚੰਗਾ ਹੈ। ਹੱਥ ਦੇ ਰਾਖੇ ਕਰ ਆਪਣੇ ਵਕਾਰਾਂ ਤੋਂ, ਆਪਣੇ ਸੇਵਕਾਂ ਨੂੰ ਹੱਥ ਦੇ ਕੇ ਬਚਾ ਲੈਂਦਾ। ਸਤ ਸੰਗਤ, ਮਨ ਦੀ ਬਿਰਤੀ ਹੈ ਨਾ, ਕਦੀ ਕਦੀ ਬੜੀਆਂ ਉੱਚੀਆਂ ਉਡਾਰੀਆਂ, ਕਦੀ ਕਦੀ ਤਿਆਗ ਕਰਨ ਤੇ ਦਿਲ ਕਰਦਾ, ਕਦੀ ਕਦੀ ਦੂਜਿਆਂ ਦਾ ਖੋਣ ਤੇ ਦਿਲ ਕਰਦਾ, ਕਦੀ ਕਦੀ ਸੁਰਤ ਬੜੀ ਨਿਮਰਤਾ ਵਿੱਚ ਆ ਜਾਂਦੀ ਹੈ, ਉਹ ਹੀ ਮਨ ਹੁੰਦਾ, ਕਦੀ ਕਦੀ ਬੜਾ ਹੰਕਾਰੀ ਹੋ ਜਾਂਦਾ, ਕਦੀ ਕਦੀ ਦੂਜਿਆਂ ਦਾ ਚੰਗਾ ਕਰਨ ਤੇ ਦਿਲ ਕਰਦਾ, ਉਹੀ ਮਨ ਹੈ, ਗੁੱਸਾ ਆਇਆ ਹੋਵੇ ਤੇ ਕਹਿੰਦਾ ਇਹਦਾ ਮੰਦਾ ਕਰ ਦੇਣਾ। ਇਹੀ ਪੌਜਲ ਹੈ, ਇਹ ਜਿਹੜੀ ਬਿਰਤੀ ਹੈ ਸਾਡੀ, ਇਹਦੇ ਤੋਂ ਸਾਨੂੰ ਵਾਹਿਗੁਰੂ ਹੱਥ ਦੇ ਕੇ ਬਚਾ ਲੈਂਦਾ। ਹੱਥ ਦੇ ਰਾਖੇ ਕਰ ਆਪਣੇ ਤੇ ਸਦਾ ਸਦਾ ਰੰਗ ਮਾਣ, ਉਹਦਾ ਬਿਰਧ ਹੈ, ਉਹਦਾ ਸੁਭਾਅ ਹੈ, ਔਗਣ ਨਹੀਂ ਚਿਤਾਰਦਾ। ਅੰਤ ਵਿੱਚ ਜਿਉ ਪਾਏ ਪਿੰਡ ਜਿਨ ਸਾਜਿਆ, ਜਿਸਨੇ ਸਰੀਰ ਵਿੱਚ ਜਿੰਦ ਪਾ ਕੇ ਤੇ ਫਿਰ ਸਰੀਰ ਨੂੰ ਸਾਜਿਆ। ਹੁਣ ਇੱਥੇ ਵਿਚਾਰਨ ਵਾਲੀ ਗੱਲ ਹੈ, ਸਰੀਰ ਵਿੱਚ ਜਿੰਦ ਪਾ ਕੇ ਸਾਜਿਆ। ਜੀ ਹਾਂ, ਕਦੀ ਕਦੀ ਸਰੀਰ ਜਨਮ ਲੈਂਦਾ, ਮੈਨੂੰ ਖਿਮਾ ਕਰ ਦੇਣਾ, ਤੇ ਅਸੀਂ ਸਾਡੇ ਕੰਨਾਂ ਸ਼ਰੋਤ ਪੈਂਦੀ, ਬੱਚਾ ਮਰਿਆ ਹੋਇਆ, ਬੱਚਾ ਪੈਦਾ ਹੋਇਆ, ਇਹ ਵੀ ਉਹਦਾ ਤਰਸ ਹੈ ਵੀ ਜਿੰਦ ਪਾ ਕੇ ਪੈਦਾ ਕੀਤਾ, ਨਹੀਂ ਤੇ ਉਦਾਂ ਵੀ ਹੋ ਜਾਂਦਾ। ਜੀਓ ਪਾਏ ਜਿੰਦ ਪਾ ਕੇ, ਪਿੰਡ ਜਿੰਨ ਸਾਜਿਆ, ਸਰੀਰ ਬਣਾਇਆ, ਔਰ ਫਿਰ ਬਸ ਨਹੀਂ ਕੀਤੀ, ਜਨਮ ਦੇ ਦਿੱਤਾ, ਦਿੱਤਾ ਪਹਿਨਣ ਖਾਣ, ਤੇ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ, ਸਾਨੂੰ ਖਾਣ ਲਈ ਵੀ ਦਿੱਤਾ, ਸਾਨੂੰ ਪਾਉਣ ਲਈ ਵੀ ਦਿੱਤਾ, ਸਾਨੂੰ ਰਹਿਣ ਲਈ ਵੀ ਜਗ੍ਹਾ ਦਿੱਤੀ, ਸਾਨੂੰ ਚੜ੍ਹਨ ਲਈ ਵੀ ਸਵਾਰੀਆਂ ਦਿੱਤੀਆਂ, ਮਤਲਬ ਕਿਸੇ ਪਾਸਿਓਂ ਕੋਈ ਕਮੀ ਨਹੀਂ ਛੱਡੀ, ਇਹ ਉਹਦਾ ਤਰਸ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਉਹ ਆਪਣੇ ਸੇਵਕ ਦੀ ਪੈਜ ਇੱਜ਼ਤ, ਵਕਾਰਾਂ ਤੋਂ ਉਹ ਆਪਣੇ ਸੇਵਕ ਦੀ ਆਪ ਹੀ ਇੱਜ਼ਤ ਰੱਖ ਲੈਂਦਾ ਹੈ। ਲਿਹਾਜ਼ਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਦ ਕੁਰਬਾਨ ਐਸੇ ਦੀਨ ਦਿਆਲ ਅਕਾਲ ਪੁਰਖ ਤੋਂ, ਪਰਮੇਸ਼ਰ ਸਰੂਪ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ, ਸਦਕੇ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ, ਭੁੱਲਾਂ ਗਲਤੀਆਂ ਦੀ ਜੋ ਮੈਥੋਂ ਵਿਚਾਰਾਂ ਕਰਦਿਆਂ ਹੋਈਆਂ ਨੇ, ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ,
1: आनंद भया मेरी माए सतगुरु मैं पाया सतगुर तां पाया सहज सेती मन वजियां वधाइयां राग रतन परिवार परियां शब्द गावन आईयां शब्दो तां गावो हरी केरा मन जिनी वसाया कह नानक आनंद हुआ सतगुरु मैं पाया ए मन मेरे आ तू सदा रहो हर नाल रहो तू मन मेरे दुख सब विसारना अंगीकार ओ करे तेरा कार्ज सब सवारना सबना गल्ला समरथ स्वामी सो क्यों मनो विसारे कह नानक मन मेरे सदा रहो हर नाले साचे साहिबा क्या नाही कर तेरे करता तेरे सब किच है जिस दें सो पावे सदा सिफसाला तेरी नाम मन वसावे नाम जिन कै मन वस्या वाजे शब्द कनेरे कह नानक सच्चे साहिब क्या नाही कर तेरे साचा नाम मेरा आधारो साच नाम आधार मेरा जिन भुखा सब गवाइया कर शांत सुख मनाए वस्या जिन इच्छा सब पुजाइया सदा कुर्बान कीता गुरु विटहो जिस दियां ए वडियाइया कह नानक सुनहो संतो शब्द धरो प्यारो साचा नाम मेरा आधारो वाजे पंच शब्द तित कर सपागे शब्द वाजे कला जित कर तारिया पंच दो तुद वस कीते काल कंटक मारिया तुर करम पाया तुद जिन को से नाम हर कह लागे कह नानक तै सुख हुआ तित कर अनाद वाजे आनंद सुनो वडभागी हो सगल मनोरथ पूरे पार ब्रह्म प्रपाया उतरे सगल बसूरे दुख रोग संताप उतरे सुनी सच्ची बाणी संसाजन पय सरसे पूरे गुरते जानी सुनते पनीत कहते पवित सतगुर रहा पार पूरे बिनवंत नान गुर चरण लागे वाजे अनहद तूरे वाहिगुरु जी का खालसा वाहिगुरु जी की फतेह।

ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੋਏ ਉਪਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਪ ਜੀ ਦੇ ਹੁਕਮ ਵਿੱਚ ਅਸੁਨ ਦਾ ਮਹੀਨਾ ਪ੍ਰਾਰੰਭ ਹੋਇਆ ਕਿਰਪਾ ਕਰਨ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਪ੍ਰਾਣ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ ਰਾਜਵਿੰਦਰ ਕੌਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸੋਹਣੇ ਰਮਾਲੇ ਭੇਟ ਕਰਦੇ ਹਨ ਸੁਰਜੀਤ ਕੌਰ ਜੋਗਿੰਦਰ ਸਿੰਘ ਵੱਲੋਂ ਆਪਣੇ ਬੇਟੇ ਹਰਵਿੰਦਰ ਸਿੰਘ ਸੰਯੋਗ ਖੋਲ੍ਹਣ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਸ੍ਰੀ ਵਾਹਿਗੁਰੂ ਸਾਹਿਬ ਜੀ ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਾਖਿਆ ਹਰ ਸੋ ਕਹੂ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਆਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ। ਜਿਦਿਨ ਵਸਰੇ ਪਾਰ ਬ੍ਰਹਮ ਫਿੱਟ ਪਲੇਰੀ, ਰੁੱਤ ਮਹਾਂ ਦਿਵਸ ਮੂਰਤ ਭਲੇ।

ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੇ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੁਸੀਂ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਅੱਸੂ ਦਾ ਮਹੀਨਾ ਪ੍ਰਾਰੰਭ ਹੋਇਆ। ਗੁਰੂ ਮਹਾਰਾਜ ਕਿਰਪਾ ਕਰਨ, ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ, ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣ। ਗੁਰੂ ਮਹਾਰਾਜ ਕਿਰਪਾ ਕਰਨ, ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਵਿਖੇ ਹਾਜ਼ਰੀਆਂ ਭਰੀਆਂ ਹਨ। ਪਿੱਤਰ ਨਾਮ ਜਪ ਕੇ, ਪਿੱਤਰ ਬਾਣੀ ਪੜ੍ਹ ਸੁਣ ਕੇ, ਕਥਾ ਕੀਰਤਨ ਸਰਵਣ ਕਰਕੇ ਹਾਜ਼ਰੀਆਂ ਲਵਾਈਆਂ। ਗੁਰੂ ਮਹਾਰਾਜ ਕਿਰਪਾ ਕਰਨ, ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਨਵੇਂ ਮਹੀਨੇ ਦੇ ਸੰਬੰਧ ਵਿੱਚ ਸ਼ਾਮ ਦੇ ਅੱਜ ਦੀਵਾਨ ਵਿੱਚ ਸੱਜਣ ਗਏ ਆਪ ਜੀ ਨੇ ਸ਼ਾਮ ਦੀਵਾਨ 'ਚ ਹਾਜ਼ਰੀਆਂ ਭਰਨੀਆਂ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਉਣ ਵਾਲੇ ਐਤਵਾਰ ਦੀਵਾਨ ਸਾਜ ਰਹੇ ਹਨ ਅਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਧਿਆਨ ਵਿੱਚ ਸਿਮਰਨ ਹੋਣਗੇ। 8:15 ਤੋਂ 9:15 ਤੱਕ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਗੁਰੂ ਘਰ ਵਿਖੇ ਅੰਮ੍ਰਿਤ ਦਾ ਬਾਟਾ ਅੰਮ੍ਰਿਤ ਸੰਚਾਰ ਹੋ ਰਹੇ ਹਨ ਨਵੰਬਰ ਮਹੀਨੇ 'ਚ, ਜੋ ਕਿ 27 ਤਰੀਕ ਨੂੰ ਦਿਨ ਸ਼ੁੱਕਰਵਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਣਗੇ। ਆਪ ਜੀ ਜਿਨ੍ਹਾਂ ਨੇ ਗੁਰੂ ਵਾਲੇ ਬੰਨਾਂ ਆਪਣੇ ਨਾਮ ਲਹਿਰ 'ਚ ਲਿਖਾ ਸਕਦੇ ਹੋ, ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤੋਂ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋ ਵਾ ਸਿਵ ਤੁਖ ਸੰਮਦੀ, ਨੂਰ ਅਰਸੋਂ ਕੁਰਸੋਂ ਝੱਟੀਆ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ।

ਜਹ ਜਹ ਪੇਖੋਂ ਤਹ ਹਜੂਰ ਦੂਰ ਕਤਹੋ ਨਾ ਜਾਈ ਰਾਵ ਰਹੇ।

ਬਿਨ ਸਜਾਇ ਜੋ ਨਿਮਖ ਮਹ ਸੋ ਅਲਪ ਸੁਖ ਭਨੀਆ ਰਹਾਉ ਪ੍ਰਿਤ ਪਲ ਅਪਿਆਉ ਦੇ ਕਛ ਊਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਚਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ ਜਾਪ ਜਾਪ ਕਰਹਿ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਚਾਰ ਦਿਨ ਅਰਦਾਸ ਕਰੇ ਗੁਰੂ ਕਰਦੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੌ ਮੀਨਾ। ਬਿਖਿਅਨ ਸਿਉਂ ਕਾਹੇ ਰਚਿਓ ਨਿਮਖ ਨ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨ

ਬਿਰਧ ਪਇਓ ਸੂਜੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜਾ।

ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤਿਤ ਉਧਾਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੁ ਨਾਨਕ ਤਹਿ ਜਾਨੀਐ, ਸਦਾ ਬਹਿਤ ਤੁਮ ਸਾਥ। ਤਨ ਧਨ ਜੇ ਤੋ ਕਹੁ ਦਿਓ, ਤਾਂ ਸਿਉ ਨਿਹੋ ਨਕੀਨ। ਕਹੁ ਨਾਨਕ ਨਰ ਬਾਬਰੇ, ਅਬ ਕਿਉਂ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ, ਅਰਜਹਿ ਨੀਕੇ ਧਾਮ। ਕਹੁ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾਰਾਮ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀ ਨ ਕੋਈ। ਕਹੁ ਨਾਨਕ ਸੁਨ ਰੇ ਮਨਾ, ਤਹਿ ਸਿਮਰਤ ਗਤ ਹੋਈ। ਜੈ ਸਿਮਰਤ ਗਤ ਪਾਈਐ, ਤਿਹ ਭਜ ਰੇ ਤੈ ਮੀਤ। ਕਹੁ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਪੰਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਹ ਤੇ ਉਪਜਿਓ ਨਾਨਕਾ, ਲੀਨ ਤਾਹਿ ਮੈਂ ਮਾਨ। ਘਟ ਘਟ ਮੈਂ ਹਰ ਜੂ ਬਸਾ, ਸੰਤਨ ਕਹੇ ਉਪਕਾਰ। ਕਹੁ ਨਾਨਕ ਤਿਹ ਭਜ ਮਨਾ, ਭਉ ਨਿਧ ਉਤਰਹ ਪਾਰ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਮਾਨ। ਕਹੁ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੀ ਜਿਹ, ਕੰਚਨ ਲੋਹ ਸਮਾਨ। ਕਹੁ ਨਾਨਕ ਸੁਨ ਰੇ ਮਨਾ, ਮੁਕਤ ਤਾਹਿ ਤੈ ਜਾਨ। ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਕਹੁ

ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਜਿਹ ਪ੍ਰਾਣੀ ਹਉ ਮੈਂ ਤਜੇ ਕਰਤਾ ਰਾਮ ਪਛਾਨ ਕਹੋ ਨਾਨਕ ਬਹੁ

ਕਹੁ ਨਾਨਕ ਬਿਨ ਹਰਿ ਭਜਨ ਪਰਤ ਤਾਹਿ ਜਮ ਫੰਦ, ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਕਹੁ ਨਾਨਕ

ਕਹੋ ਨਾਨਕ ਹਰ ਭਜਨ ਬਿਨਾ ਪਰਤ ਤਾਹ ਜਮ ਫੰਦਾ। ਸੁਖ ਮੈਂ ਬਹੁ ਸੰਗੇ ਭਾਏ, ਦੁਖ ਮੈਂ ਸੰਗ ਨ ਕੋਏ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨ ਜਮ ਕੋ ਤ੍ਰਾਸ। ਕਹੋ ਨਾਨਕ ਹਰ ਭਜ ਮਨਾ ਨਿਰਭੈ ਭਾਵਹਿ ਵਾਸ। ਯਤਨ ਬਹੁਤ ਮੈਂ ਕਰ ਰਹੇਓ, ਮਿਟਿਓ ਨ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਬਾਲ ਜਵਾਨੀ ਅਰ ਬਿਰਧ ਫੁੰਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਨ ਹੁਤੋ ਸੋ ਨਾ ਕੀਓ, ਪਰ ਲੋਭ ਕਾ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਭ ਤੇ ਅੰਦ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹੀ ਨਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹੀ ਨ ਪੀਤ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ। ਚਿਤ ਵਿਤ ਰਹੇ ਉਠ ਗੌਰ, ਨਾਨਕ ਫਾਸੀ ਗਲ ਪਰੀ। ਯਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ

ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਭੈਰੋਂ ਬੈ ਕਰਹੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ ਭੈਰ ਬੀ ਬਿਲਾਬਲੀ ਪੁੰਨਿਆ ਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਇਹ ਭੈਰੋਂ ਕੀ ਪੰਚੋ ਨਾਰੀ ਪੰਚਮ ਹਰਖਤ ਸਾਖ ਸੁਨਾਵਹਿ ਬੰਗਾਲ ਮਦ ਮਾਧਵ ਗਾਵਹਿ ਲਲਿਤ ਬਲਾਵਲ ਗਾਵ ਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵ ਕੀ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਪ ਹੈ ਸੰਗ ਰਾਗਨੀ ਪੰਚੋ ਥਪ ਹੈ ਗੋਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਹਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੌਸਕ ਓ ਵਾਰਾ ਖਾਓ ਖਟ ਆਓ ਪਹੁਰਾ ਨਦ ਗਾਏ ਅਸ਼ਟਮਾਲ ਕੌਸਕ ਸੰਗਲਾਈ ਪੁਨ ਆਯੋ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉੱਠੈ ਤਾਨ ਕਲੋਲ ਗਾਇਨ ਤਾਰ ਮੇ ਲਾਭਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ ਸਰਸ ਹੀਰੀ ਲੈ ਪਹਰ ਜਾ ਸੰਗਲਾਹੀ ਪੰਚੋਂ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੋਹਾਏ ਸਰਸਬਾਨ ਓ ਆਹੀ ਬਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕੱਛੇ ਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੁਜਰੀ ਸੰਗ ਦੀਪਕ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਂਦਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾ ਵਰੀ ਤਹਿ ਪਾਤਸ਼ਾਹ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਾਸ਼ਟਮ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੋਰਠ ਗੋਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣਗੁਨੀ ਉੱਚੈ ਸੁਰ ਸੂਹੋ ਪੁਨਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਾਰ ਗਜ ਧਰ ਕੇ ਦਾਰਾ ਜਵਲੀ ਧਾਰ ਨਾਟ ਆਉ ਜਲ ਧਾਰ ਪੁਨ ਗਾਵੈ ਸੰਕੁਰ ਓ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਾਸ਼ਟ ਰਾਗ ਉਨ ਗਾਏ ਸੰਗ ਰਾਗ ਨੀ ਤੇ ਸਭੈ

ਨਾਲ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਭਜੀਆਂ ਬਾਦ ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਰਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਮਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਰਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਰਾ ਸਿਵਰ ਸਲਾਹ ਤੇਰੀ ਨਾ ਮਨ ਵਸਾਵਾਈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਬੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੌ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨ ਹਦ ਵਾਜੇ ਆਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰੂ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪਹਿ ਅਰਦਾਸ।

ਵਾਹਿਗੁਰੂ ਸਾਹਿਬ ਜੀਓ, ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ, ਸੋ ਕਹੋ ਟਲ ਗੁਰ ਸੇਵੀਆ, ਅਹਿਨਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਇ, ਹੋਵੈ ਸਿਵ ਤੁਖ ਸੰਮ ਦੀ, ਡੂਰੀਅਰ ਸੋਹ ਕੁਰ ਸੋਹ ਝੱਟੀਆ, ਤੁਧ ਡਿੱਠੀ ਸੱਚੀ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ, ਸਤਨਾਮ

हाथ दे राखी करे अपने सदा सदा रंग मान। हमरी गणत न गणिया काई,

ਸਾਜਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ ਰਹਾਉ। ਜੀਓ ਪਾਏ ਪਿੰਡ ਜਿਨ ਸਾਜਿਆ,

ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਈ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਖਸਾ ਬੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਰ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਾ ਜਾਣੀਐ ਸਭ ਆਪੇ ਸੱਚੇ ਅਰਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣਿਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਵੱਡਿਆ ਭਾਗਾਂ ਵਾਲੇ ਹਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਨੇ ਭੋਗ ਦੇ ਸਲੋਕ ਸਰਵਣ ਕੀਤੇ ਗੁਰਮੁਖ ਪਰਿਵਾਰ ਬੀਬੀ ਸੁਖਜੀਤ ਕੌਰ ਨੇ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਸਤਿਗੁਰੂ ਨੇ ਕਿਰਪਾ ਕਰਕੇ ਆਪ ਆਪਣੀ ਸੇਵਾ ਲਈ ਹੈ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਨ ਹੋਰ ਵੀ ਉਦੋਂ ਬਖਸ਼ਿਸ਼ ਕਰਨ ਪਾਠ ਆਰੰਭ ਕੀਤਾ ਹੈ ਅਤੇ ਅੱਜ ਨਾਲ ਹੀ ਸੰਗਰਾਂਦ ਦਾ ਦਿਹਾੜਾ ਹੈ ਸਤਿਗੁਰੂ ਕਿਰਪਾ ਕਰਨ ਇਹ ਚੜ੍ਹਿਆ ਮਹੀਨਾ ਸਮੁੱਚੀਆਂ ਸੰਗਤਾਂ ਸਮੁੱਚੇ ਪਰਿਵਾਰਾਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਤਿਗੁਰੂ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨ ਆਪਣੀ ਸੇਵਾ ਆਪ ਲੈ ਲੈਣ ਸਨਮੁਖ ਬਣਾ ਕੇ ਰੱਖਣ ਪਰਿਵਾਰ ਵਿੱਚ ਸਿੱਖੀ ਦੀ ਵਾਰਦਾਤ ਬਖਸ਼ਿਸ਼ ਕਰਨ ਹਰਮਦਾਨ ਫਤਿਹ ਬਖਸ਼ਿਸ਼ ਕਰਨ ਇੱਥੇ ਦੀਵਾਨ ਦੀ ਸਮਾਪਤੀ ਹੈ ਭੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਸ ਗੋਬਿੰਦਾਸ ਤੁਹਾਰ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।

ਸਾਧਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗੰਤ ਗੁਰੂ ਨਾਨਕ ਕੀ ਬੜਿਆਈ ਪ੍ਰਗਟ ਭਈ ਸਗਲੇ ਜੁਗੰਤ ਗੁਰੂ ਨਾਨਕ ਕੀ ਬੜਿਆਈ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਗੱਲ ਰਾਖੀ ਮੇਰੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

Bye.

Bye.

Bye.

Bye.

Bye.

बाहे बाहे बाहे बाहे बाहे बाहे बाहे बाहे बाहे बाहे।

Bye.

ਪ੍ਰਭ ਔਲਾਦ ਰਹੋ ਮੇਰਾ ਕੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਮਨ ਬਿਲਾਸ ਭੈ ਸਾਹਿਬ ਅਚੱਜ ਦੇਖ ਵਿਦਾਈ ਹਰ ਸਿਮਰ ਸਿਮਰ ਆਨੰਦ ਕਰਨ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰਨ ਪ੍ਰਭ ਪੂਰਨ ਪੈਜ ਰਖਾਈ ਚਾਚਰੀ ਸ਼ਾਨ ਗੋਵਿੰਦੇ।

0: ਮਾਨਵਤਾ ਗੋਬਿੰਦ ਸਿੰਘ ਸੱਚ ਭੋਜਨ ਜੋੜੇ, ਮਾਨਵਤਾ ਗੋਬਿੰਦ ਸਿੰਘ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਮਰਤੀ ਘੋੜੇ, ਪ੍ਰੀਤ ਲੱਗੀ ਹਰ ਨਾਮ ਸਿਮਰਤੀ ਘੋੜੇ, ਰਾਜ ਮਿਲਕ ਖੁਸ਼ੀਆਂ ਘਣੀ ਢਾਏ
1: ਮੁਖ ਨਾ ਮੋੜੇ,
0: ਰਾਜ ਮਿਲਕ ਖੁਸ਼ੀਆਂ ਘਣੀ ਢਾਏ
1: ਮੁਖ ਨਾ ਮੋੜੇ,
0: ਢਾਡੀ ਦਰਪਾ ਮੰਗਣਾ ਦਰ ਕਦੇ ਨਾ ਛੋੜੇ, ਢਾਡੀ ਦਰਪਾ ਮੰਗਣਾ ਦਰ ਕਦੇ
1: ਨਾ ਛੋੜੇ,
0: ਨਾਨਕ ਮੰਤਨ ਜਾਓ ਇਹ ਨਿਤ ਪ੍ਰਭ
1: ਲੋੜੇ,
0: ਨਾਨਕ ਮੰਤਨ ਜਾਓ
1: ਇਹ
0: ਨਿਤ ਪ੍ਰਭ ਕੋ ਲੋੜੇ, ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ
1: ਚਿੰਤਾ ਲਾਏ ਹਮਾਰੀ,
0: ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ
1: ਹਰ ਸੋਭਾ
0: ਚਿੰਤਾ ਲਾਏ
1: ਹਮਾਰੀ,
0: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਵਿੱਚ ਭਗਵਾਨ ਨਾਨਕ ਕੀ ਪ੍ਰਾਪੇ, ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਨਾ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਵਿੱਚ ਭਗਵਾਨ ਨਾਨਕ ਕੀ ਪ੍ਰਾਪੇ, ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਨਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਕੋਟ ਕੋਟ ਪ੍ਰਣਾਮ, ਭੁੱਲ ਚੁੱਕ ਮਾਫ਼, ਤੇਰੇ ਚਰਨ ਕਮਲਾਂ ਪਾਸ ਬਹੁਤ ਬਹੁਤ ਧੰਨਵਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਪਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ,
2: ਸਤਨਾਮ ਸ੍ਰੀ ਵਾਹਿਗੁਰੂ ਜੀਓ, ਤੁਮਦਾ ਤੇ ਠਾਕਰ ਪ੍ਰਤ ਪਾਲਕ ਨਾਇਕ ਕਰ ਖਸਮ ਹਮਾਰੇ, ਤੁਮਦਾ ਤੇ ਠਾਕਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ, ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ

ਪਾਤਸ਼ਾਹ ਦੀ ਅਸੀਸ ਰਸਮਾਂ ਤੋਂ ਉਸਤਤੀ ਕਰ ਰਹੇ ਹਾਂ, ਉਪਮਾ ਕਰ ਰਹੇ ਹਾਂ, ਉਹਦੀ ਸਲਾਘਾ ਕਰ ਰਹੇ ਹਾਂ। ਆਓ ਇੱਕ ਕੰਮ ਹੋਰ ਕਰੀਏ, ਜਿਸ ਕੰਮ ਕਰਨ ਨਾਲ ਗੁਰੂ ਹੋਰ ਜ਼ਿਆਦਾ ਖੁਸ਼ ਹੋ ਜਾਏ। ਪਾਤਸ਼ਾਹ ਰਹਾਉ ਦੀ ਪੰਕਤੀ ਚ ਕੀ ਫਰਮਾਉਂਦੇ ਹਨ, ਮਨ ਮੇਰੇ ਕਰਤੇ ਨੂੰ ਸਲਾਹੇ ਤੇ ਸਭੇ ਛੱਡ ਸਿਆਣ। ਗੁਰੂ ਘਰ ਦੇ ਵਿੱਚ ਕਦੇ ਚਤਰਾਈ ਨਹੀਂ ਚੱਲਦੀ, ਸਿਆਣਪ ਨਹੀਂ ਚੱਲਦੀ। ਇੱਥੇ ਕੀ ਚੱਲਦਾ ਹੈ? ਇੱਥੇ ਪ੍ਰੇਮ ਚੱਲਦਾ ਹੈ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਆ। ਅਸੀਂ ਆਪਣੇ ਮਨ ਦੀਆਂ ਚਤਰਾਈਆਂ ਛੱਡੀਏ, ਸਿਆਣਪਾ ਛੱਡ ਕੇ ਤੇ ਗੁਰੂ ਦੀ ਚਰਨੀ ਤਾਂ ਲੱਗੀ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਫਰਮਾਉਂਦੇ ਹਨ, ਆਓ ਸਾਰੇ ਰਸਨਾ ਪਵਿੱਤਰ ਕਰੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨਾ। ਬਿਖਿਆਨ ਸਿਓ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਫਾਸ।

ਲਾਵ ਹੈ ਲਲਿਤ ਬਲਾਵ ਲਗਾਵ ਹੀ ਆਪਣੀ ਆਪਣੀ ਭਾਂਤ ਵਾਹਿਟ ਪੁੱਤਰ ਭੈਰਵ ਕਹਿ ਗਾਵੇ ਗਾਇਨ ਪਾਤਰ ਦੁਤੀਆ ਮਾਲਕ ਸਕੇ ਅਲਾਪੇ ਸੰਗ ਰਾਗਨੀ ਪੰਚੋ ਥਾਪੇ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹਤੀ ਉਚਾਰੀ ਤਨਾਸਨੀ ਏ ਪੰਚੋ ਗਾਈ ਮਾਲ ਰਾਗ ਕਹੁ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੋ ਸਕੇ ਓ ਬਾਰਾ ਕਹੁ ਖਹੁ ਖਟਿਓ ਭੌਰਾ ਆਨੰਦ ਗਾਏ ਅਸ਼ਟ ਮਾਲ ਕਹੁ ਸਕ ਸੰਗ ਲਾਏ ਪੁਨ ਆਇਓ ਹਿੰਡੋਲਾ ਪੰਚ ਨਾਰ ਸੰਗ ਅਸ਼ਟ ਸੋਤਾ ਉੱਠੇ ਤਾਣ ਕਲੋਲ ਗਾਇਨ ਤਾਰ ਮਿਲਾ ਵਹੀ

ਅੰਗਨ ਲਾਵੇ ਸੋਰਠ ਗੁਣ ਮਲਾਰੀ ਧੁਨੀ ਪੁਨ ਗਾਵਹਿ ਆਸਾਂ ਗੁਣ ਗੁਣੀ ਉੱਚਾ ਸੁਰ ਸੂਹੂ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ ਬਹਿਰਾਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸਦ
1: ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜਗਦਾਤਾ ਸੋਏ ਭਗਤ ਵਛਲ ਤਿਹੁ ਲੋਏ ਜੀਉ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਇ ਜੀਉ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵ ਹੈ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ ਹੈ। ਆਇਆ ਹਕਾਰਾ ਚੱਲਣ ਵਾਰਾ, ਹਰਿ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਹਰ ਪ੍ਰਭ ਪਾਸ ਜੀਉ। ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਉ। ਪੈਜ ਰੱਖੋ ਹਰ ਜਨਹਿ ਕੇਰੀ, ਹਰ ਦੇਹੋ ਨਾਮ ਨਿਰੰਜਨੋ।

ਨਾਮ ਪਾਇਆ ਮਿਤ ਪੈਜੇ ਮਿਤ ਬਿਗਸੇ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਿਗੁਰੂ ਪੈਣਾ ਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਦਰ ਘਰ ਦੇ ਪ੍ਰੀਤਵਾਨ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ, ਜਿਨ੍ਹਾਂ ਦੇ ਨਿਵੇਤ ਸੋ ਤੁਰਕੀ ਬਾਣੀ ਦੇ ਸਹਿਜ ਜਾਪ ਚੱਲ ਰਹੇ ਸਨ, ਸਭ ਤੋਂ ਪਹਿਲਾਂ ਉਹਨਾਂ ਦੇ ਅੱਜ ਅੰਤਮ ਸੰਸਕਾਰ ਹੋਏ ਹਨ। ਹੁਣ ਤੁਰਕੀ ਬਾਣੀ ਦੇ ਜੋ ਸਹਿਜ ਪਾਠ ਸਮਾਪਤ ਹੋਏ ਹਨ, ਰਾਮ ਕਲੀਸਾ ਦੇ ਉਚਾਰਨ ਹੋਏ ਹਨ। ਸੋ ਹੁਣ ਜੋ ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਹੋਣਗੇ, ਫਿਰ ਅੰਤਮ ਅਰਦਾਸ ਹੋਵੇਗੀ। ਸੋ ਆਓ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।